0: ਸਜਣੋ ਤੇ ਬੇਲਿਓ, ਮੈਂ ਜੇ ਅਲੀ ਜ਼ਫਰ, ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101. ਮੇਰਾ ਮਤਲਬ ਹੈ FM 101.
1: आप सुन रहे हैं FM 101 रेडियो पाकिस्तान लाहौर.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: to FM 101 abale bale o shawa shawa

Assalamualaikum and Assalamualaikum Lahore Punjab vich ugan wale ganneyan di ron nalo mithe te ravi de kande vasan wale te zinda dilan de sheher Lahore ton ek wari fir thode sab nal mukhatib te maujood thodi apni RJ te mezban Zainab Arshad de listeners umeed nahi balki yakeen rakhange ਸਾਡੇ ਸਾਰੇ ਸੁਣਨ ਵਾਲੇ ਜਿੱਥੇ ਵੀ ਹੋਣਗੇ ਠੀਕ ਠਾਕ ਹੋਣਗੇ ਖੈਰੀਅਤ ਨਾਲ ਹੋਣਗੇ ਵਨ ਹੋਣਗੇ ਫਸਟ ਕਲਾਸ ਹੋਣਗੇ ਅਤੇ ਹਮੇਸ਼ਾ ਦੀ ਤਰ੍ਹਾਂ ਦੇਸੀ ਬੀਟ ਬਾਰੇ ਉਡੀਕ ਰੱਖਦੇ ਹੋਣਗੇ ਉਡੀਕਾਂ ਦੀ ਗੱਲ ਕਰੀਏ ਤਾਂਗ ਦੀ ਗੱਲ ਕਰੀਏ ਅਤੇ ਮੁਲਾਕਾਤਾਂ ਦੀ ਗੱਲ ਕਰੀਏ ਤਾਂ ਯਕੀਨ ਮੰਨੋ ਕਿ ਜਿਹੜੇ ਸਾਥ ਹਮੇਸ਼ਾ ਹੀ ਜ਼ਬਰਦਸਤ ਅਤੇ ਭਰਪੂਰ ਹੁੰਦੇ ਨੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ ਨਾਲੇ ਵੈਸੇ ਵੀ ਹਯਾਤੀ 'ਚ ਬੜੇ ਸਾਰੇ ਰੌਲੇ ਨੇ ਬੜੀ ਸਾਰੀ ਅਫਰਾ ਤਫਰੀ ਹੈ ਬਹੁਤ ਕੁਝ ਕਹਿ ਲਓ ਕਿ ਔਕੜਾਂ ਵੀ ਨੇ ਉਲਝਣਾਂ ਵੀ ਨੇ ਲੇਕਿਨ ਉਹਨਾਂ ਉਲਝਣਾਂ 'ਚੋਂ ਅਗਰ ਕੁਝ ਥੋੜ੍ਹਾ ਜਿਹਾ ਕੁਆਲਿਟੀ ਟਾਈਮ ਤੁਸੀਂ ਆਪਣਿਆਂ ਨਾਲ ਬਿਤਾਉਂਦੇ ਹੋ ਅਪਣਾਈਅਤ ਦਾ ਅਹਿਸਾਸ ਦਵਾਉਂਦੇ ਹੋ ਆਪਣੇ ਕੁਲੀਗਸ ਨਾਲ ਬਹਿੰਦੇ ਹੋ ਗੱਪ ਸ਼ੱਪ ਕਰਦੇ ਹੋ ਆਪਸ 'ਚ ਕੁਝ ਖਾਂਦੇ ਪੀਂਦੇ ਹੋ ਤਾਂ ਯਕੀਨ ਮੈਨੂੰ ਇੰਨਾ ਕੁ ਚੰਗਾ ਲੱਗਦਾ ਹੈ ਇੰਨਾ ਕੁ ਜ਼ਬਰਦਸਤ ਲੱਗਦਾ ਹੈ ਤੁਸੀਂ ਬੜਾ ਅੱਛਾ ਫੀਲ ਕਰਦੇ ਹੋ ਬੜਾ ਅੱਛਾ ਮਹਿਸੂਸ ਕਰਦੇ ਹੋ ਇਸੇ ਤਰ੍ਹਾਂ ਹੀ ਵੀਕਐਂਡਸ ਦੀ ਗੱਲ ਕਰੀਏ ਤਾਂ ਅੱਜ ਹੈ ਹਫ਼ਤਾ ਸੋ ਉਮੀਦ ਕਰਾਂਗੇ ਕਿ ਅੱਜ ਦਾ ਦਿਹਾੜ ਤੁਹਾਡਾ ਬੜਾ ਹੀ ਚੰਗਾ ਲੰਘੇਗਾ ਮੌਸਮ ਬੜਾ ਹੀ ਜ਼ਬਰਦਸਤ ਹੈ ਬੜਾ ਹੀ ਸੋਹਣਾ ਮੌਸਮ ਹੋ ਗਿਆ ਸੋ ਅਗਰ ਤੁਸੀਂ ਬਹੁਤ ਕੁਝ ਪਲੈਨਸ ਕਰ ਰਹੇ ਹੋ ਜਾਂ ਪਲੈਨਿੰਗ ਤੁਹਾਡੀ ਹੈ ਕਿਧਰੇ ਜਾਣ ਦੀ ਤਾਂ ਜ਼ਰੂਰ ਜਾਓ ਕੁਆਲਿਟੀ ਟਾਈਮ ਆਪਣੀ ਜ਼ਿੰਦਗੀ 'ਚੋਂ ਜ਼ਰੂਰ ਕੱਢੋ ਇਹਦੇ ਨਾਲ ਗੱਲਬਾਤ ਰਹੇ ਪ੍ਰੋਗਰਾਮ ਦੀ ਤਾਂ ਹੁਣ ਤੋਂ ਲੈ ਕੇ ਠੀਕ 3 ਵਜੇ ਤਾਈਂ ਰਹਿਣ ਵਾਲਾ ਤੁਹਾਡਾ ਸਾਡਾ ਸਾਥ ਦੇਸੀ ਬੀਟ ਪ੍ਰੋਗਰਾਮ ਤੁਸੀਂ ਸੁਣਦੇ ਹੋ ਆਪਣੀ ਮੇਜ਼ਬਾਨ ਜ਼ੈਨਬ ਅਰਸ਼ਦ ਨਾਲ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੇਸ਼ਨ ਤੋਂ ਅੱਜ ਦੇ ਦਿਨ 'ਤੇ ਝਾਤੀ ਪਾਈਏ ਅਤੇ ਅਗਸਤ ਦੀ 8 ਤਰੀਕ ਹੈ 2026 ਹੈ ਜੀ ਸੋ ਅਗਸਤ ਦੇ ਨਾਲ ਨਾਲ ਅਗਸਤ ਵਾਲੀ ਫੀਲਿੰਗ ਅਗਸਤ ਵਾਲੇ ਅਹਿਸਾਸ ਜਿਹੜੇ ਨੇ ਉਹ ਵੀ ਜਾਰੀ ਨੇ ਮਾਹੇ ਆਜ਼ਾਦੀ ਹੈ ਸੋ ਬਹੁਤ ਸਾਰੇ ਜਸ਼ਨ ਆਜ਼ਾਦੀ ਦੇ ਹਵਾਲੇ ਨਾਲ ਤੁਹਾਡੀ ਪ੍ਰੈਪਰੇਸ਼ਨਸ ਹੋਣਗੀਆਂ ਤੁਹਾਡੀਆਂ ਬਹੁਤ ਸਾਰੀਆਂ ਤਿਆਰੀਆਂ ਹੋਣਗੀਆਂ ਅਸੀਂ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਲੇਕਿਨ ਫਿਲਹਾਲ ਇੱਕ ਸੋਹਣੇ ਜਿਹੇ ਮਿਲੀ ਨਗਮੇ ਨਾਲ ਮੈਂ ਚਾਹੁੰਦੀ ਹਾਂ ਕਿ ਪ੍ਰੋਗਰਾਮ ਦਾ ਆਗਾਜ਼ ਕਰੀਏ ਇਸ ਸੋਹਣੀ ਧਰਤੀ ਨਾਲ ਆਪਣੀ ਮੁਹੱਬਤ ਚਾਹਤ ਦਾ ਹਮੇਸ਼ਾ ਇਜ਼ਹਾਰ ਕਰਦੇ ਰਹੋ ਰਤਾਲਾ ਕਾਇਮ ਰੱਖੇ ਜੀਵੇ ਜੀਵੇ ਪਾਕਿਸਤਾਨ ਸਦਾ ਜੀਵੇ ਸਾਡਾ ਸੋਹਣਾ ਪਾਕਿਸਤਾਨ

ਜੀ ਜਨਾਬ ਜੀ ਇਹਨੂੰ ਕਹਿੰਦੇ ਹਾਂ ਵੈਲਕਮ ਅਤੇ ਖੁਸ਼ ਆਮਦੀ। ਤੁਸੀਂ ਸੁਣ ਰਹੇ ਦੇਸੀ ਬੀਟਸ ਆਪਣੀ ਮੇਜ਼ਬਾਨ ਜ਼ੈਨਬ ਅਰਸ਼ਦ ਨਾਲ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੇਸ਼ਨ ਤੋਂ। ਬੜੀ ਹੀ ਮੈਨੂੰ ਚੰਗੀ ਗੱਲ ਲੱਗਦੀ ਹੈ, ਸੋਹਣੀ ਗੱਲ ਲੱਗਦੀ ਹੈ ਕਿ ਪ੍ਰੋਗਰਾਮ ਦੇ ਆਗਾਜ਼ ਤੋਂ ਪਹਿਲਾਂ ਜਿਸ ਵੇਲੇ ਪੋਸਟ ਅਸੀਂ ਕਰੀ ਦੀ ਹੈ ਅਤੇ ਤੁਸੀਂ ਆਪਣੇ ਕਮੈਂਟਸ ਰਾਹੀਂ ਪ੍ਰੋਗਰਾਮ 'ਚ ਸ਼ਾਮਿਲ ਹੋ ਜਾਂਦੇ ਹੋ, ਨਾਲ ਕੁਝ ਮੈਸੇਜ ਜਿਹੜੇ ਨੇ ਪਹਿਲਾਂ ਵੀ ਆ ਰਹੇ ਹੁੰਦੇ ਨੇ ਲਿਸਨਰਸ ਜਿਹੜੇ ਨੇ, ਜਿਹੜੇ ਵੀ ਜਨਾਬ ਜਿਸ ਵੀ ਤਰ੍ਹਾਂ ਸਾਡੇ ਨਾਲ ਰਾਬਤਾ ਕਾਇਮ ਰੱਖਣ ਦੀ ਕੋਸ਼ਿਸ਼ ਕਰਦੇ ਨੇ, ਉਹ ਹਮੇਸ਼ਾ ਸਾਨੂੰ ਪੁੱਛਦੇ ਨੇ ਕਿ ਪ੍ਰੋਗਰਾਮ ਹੈ ਜਾਂ ਨਹੀਂ ਹੈ, ਕਿਉਂ ਜੇ ਕੁਝ ਮੌਸਮੀ ਹਾਲਾਤ ਵੀ ਐਸੇ ਹੁੰਦੇ ਨੇ। ਖੈਰ ਆਪਣਾ ਬਹੁਤ ਜ਼ਿਆਦਾ ਧਿਆਨ ਖਿਆਲ ਰੱਖਿਆ ਕਰੋ, ਜਿਸ ਵੇਲੇ ਵੀ ਘਰੋਂ ਬਾਹਰ ਜਾਣਾ ਮੌਸਮ ਬਾਰੇ ਜਾਣਕਾਰੀ ਜ਼ਰੂਰ ਲੈ ਕੇ ਜਾਇਆ ਕਰੋ, ਇਤਿਹਾਤੀ ਤਦਾਬੀਰ ਨੂੰ ਜ਼ਰੂਰ ਅਪਣਾਇਆ ਕਰੋ। ਇਸ ਹਵਾਲੇ ਨਾਲ ਅਸੀਂ ਜ਼ਰੂਰ ਜਾਣਕਾਰੀ ਦੀਆਂ ਗੱਲਾਂ ਵੀ ਪ੍ਰੋਗਰਾਮ ਦਾ ਹਿੱਸਾ ਬਣਾਵਾਂਗੇ। ਕਦਰ ਖੋ ਦਿੱਤਾ ਹੈ ਰੋਜ਼ ਦਾ ਆਉਣਾ ਜਾਣਾ, ਇਸ ਬਾਰੇ ਜ਼ਰੂਰ ਗੱਲਬਾਤ ਕੀਤੀ ਜਾਂਦੀ ਹੈ ਕਿ ਕਿਸੇ ਨਾਲ ਅਗਰ ਰੂਟੀਨ ਵਾਈਜ਼ ਤੁਸੀਂ ਮਾਮੂਲ ਦੇ ਮੁਤਾਬਿਕ ਰੋਜ਼ਾਨਾ ਹੀ ਤਕਰੀਬਨ ਮੁਲਾਕਾਤ ਕਰਦੇ ਹੋ ਤਾਂ ਸ਼ਾਇਦ ਵੈਸੀ ਕਦਰ ਨਹੀਂ ਰਹਿੰਦੀ। ਵੈਸੀਆਂ ਮੈਂ ਸਮਝਦੀ ਹਾਂ ਕਿ ਨਾ ਕੁਝ ਲੋਕ ਜਿਹੜੇ ਹਰ ਵੇਲੇ ਫੋਨ ਕਰਦੇ ਨੇ, ਇੱਕ ਦੂਸਰੇ ਨਾਲ ਕਨੈਕਟਿਡ ਰਹਿੰਦੇ ਨੇ, ਬਹੁਤ ਹੀ ਅੱਛੀ ਗੱਲ ਹੈ, ਬਹੁਤ ਹੀ ਚੰਗੀ ਗੱਲ ਹੈ, ਲੇਕਿਨ ਰੋਜ਼ਾਨਾ ਅਗਰ ਤੁਸੀਂ ਘੰਟਾ ਦੋ ਘੰਟੇ ਕਿਸੇ ਨਾਲ ਗੱਲ ਕਰੋਗੇ ਤਾਂ ਆਖਿਰ ਕਿੰਨੀਆਂ ਕੁ ਗੱਲਾਂ ਤੁਸੀਂ ਕਰ ਲਓਗੇ, ਆਖਿਰ ਕਿੰਨਾ ਕੁ ਕੁਝ ਤੁਸੀਂ ਕਹਿ ਲਓਗੇ। ਹੱਦ ਤੱਕ ਕਿ ਅਗਰ ਤੁਸੀਂ ਆਪਣੇ ਪੂਰੇ ਦਿਨ ਦੇ ਵੀ ਸਾਰੇ ਹਾਲਾਤ ਦੱਸੋਗੇ ਕਿ ਇਹ ਹੋਇਆ ਉਹ ਹੋਇਆ ਉਹ ਹੋਇਆ, ਉਹ ਵੀ ਕੋਈ ਚੰਦ ਇੱਕ ਗੱਲਾਂ ਹੋਣਗੀਆਂ ਅਤੇ ਪਤਾ ਨਹੀਂ। ਖੈਰ ਇੰਨਾ ਜ਼ਿਆਦਾ ਟਾਈਮ ਅਸੀਂ ਕਿਸ ਤਰ੍ਹਾਂ ਕਿਸੇ ਨਾਲ ਗੱਲਾਂ ਕਰ ਸਕਦੇ ਹਾਂ ਜਾਂ ਇੰਨਾ ਜ਼ਿਆਦਾ ਟਾਈਮ ਜਿਹੜਾ ਕਿਸ ਤਰ੍ਹਾਂ ਅਸੀਂ ਕੱਢ ਸਕਦੇ ਹਾਂ, ਸਾਨੂੰ ਤਾਂ ਇੱਕ ਕਾਲ ਕਰਨੀ ਹੋਈ ਤਾਂ ਸਾਨੂੰ ਸਮਝ ਨਹੀਂ ਆ ਰਹੀ ਹੁੰਦੀ ਵੇਰੇ ਨੂੰ ਕਿਸ ਤਰ੍ਹਾਂ ਮੈਨੇਜ ਕੀਤਾ ਜਾਏ। ਖੈਰ ਕਦਰ ਉਹ ਮੰਜ਼ਲਤ ਵੈਸੀ ਨਹੀਂ ਰਹਿੰਦੀ, ਵੈਸੀ ਕਦਰ ਨਹੀਂ ਰਹਿੰਦੀ, ਵੈਸੀ ਤੁਹਾਡੀ ਅਹਿਮੀਅਤ ਨਹੀਂ ਰਹਿੰਦੀ ਅਗਰ ਤੁਸੀਂ ਕਿਸੇ ਨਾਲ ਰੋਜ਼ਾਨਾ ਇਹਦੀ ਬੁਨਿਆਦ 'ਤੇ ਮੁਲਾਕਾਤ ਕਰਦੇ ਹੋ। ਤੁਸੀਂ ਐਸਾ ਸਮਝਦੇ ਹੋ ਜਾਂ ਨਹੀਂ ਸਮਝਦੇ, ਅਸੀਂ ਵੀ ਆਪਣੇ ਬਾਰੇ ਜ਼ਰੂਰ ਦੱਸਾਂਗੇ, ਆਪਣੀ ਰਾਏ ਬਾਰੇ ਜ਼ਰੂਰ ਦੱਸਾਂਗੇ। ਪ੍ਰੋਗਰਾਮ 'ਚ ਬਹੁਤ ਸਾਰੇ ਗੀਤ ਤੁਹਾਡੀ ਪਸੰਦ ਦੇ ਮੁਤਾਬਿਕ ਹੁੰਦੇ ਨੇ, ਬਹੁਤ ਸਾਰੇ ਗੀਤ ਜਿਹੜੇ ਕੁਝ ਨਵੇਂ ਹੁੰਦੇ ਨੇ, ਨਾਲੇ ਅੱਜ ਮੈਨੂੰ ਕਿਹਾ ਗਿਆ ਕਿ ਓਲਡ ਇਜ਼ ਗੋਲਡ ਵਾਲਾ ਸੈਗਮੈਂਟ ਜ਼ਰੂਰ ਕਰਿਆ ਕਰੋ। ਮੈਂ ਕਿਹਾ ਜੀ ਜ਼ਰੂਰ ਕੋਸ਼ਿਸ਼ ਕਰਦੇ ਹਾਂ। 111-000-101 ਸਾਡਾ ਕਾਲਿੰਗ ਨੰਬਰ ਹੈ, ਸਾਡਾ ਰਾਬਤੇ ਦਾ ਨੰਬਰ ਜਿਸ 'ਤੇ ਤੁਸੀਂ ਪ੍ਰੋਗਰਾਮ 'ਚ ਸਾਨੂੰ ਕਾਲਸ ਰਾਹੀਂ ਜੁਆਇਨ ਕਰ ਸਕਦੇ ਹੋ 042 ਦੇ ਇਜ਼ਾਫੀ ਕੋਡ ਨਾਲ। ਠੀਕ ਹੈ ਜੀ, ਕਾਲਸ ਅਸੀਂ ਤੁਹਾਡੀ ਜ਼ਰੂਰ ਲਵਾਂਗੇ, ਲੇਕਿਨ 2 ਤੋਂ ਬਾਅਦ। www.facebook.com/FM101 ਲਾਹੌਰ ਸਾਡਾ ਆਫਿਸ਼ੀਅਲ ਪੇਜ ਹੈ ਜਿਸ 'ਤੇ ਤੁਸੀਂ ਕਮੈਂਟਸ ਰਾਹੀਂ ਪ੍ਰੋਗਰਾਮ ਦਾ ਹਿੱਸਾ ਬਣ ਰਹੇ ਹੋ, ਸ਼ਾਮਿਲ ਹੋ ਰਹੇ ਹੋ, ਸਾਥ ਦੇ ਰਹੇ ਹੋ ਅਤੇ ਸਾਥ ਨਿਭਾ ਰਹੇ ਹੋ। ਵੇਖਦੇ ਹਾਂ ਸਭ ਤੋਂ ਪਹਿਲਾਂ ਕੌਣ ਮੌਜੂਦ ਰਹੇ ਅੱਜ ਦੇ ਸਾਡੇ ਪੋਸਟ 'ਤੇ, ਕਮੈਂਟਸ ਦੇ ਥਰੂ ਤੁਸੀਂ ਜ਼ਰੂਰ ਸ਼ਾਮਿਲ ਹੋਇਆ ਕਰੋ। ਠੀਕ ਹੈ ਜੀ, ਪੇਜ ਨੂੰ ਕਰਦੇ ਹਾਂ ਰੀਫਰੈਸ਼। 4471 ਇਜ਼ ਦੀ SMS ਨੰਬਰ, 4471 'ਤੇ ਤੁਹਾਡੇ ਮੈਸੇਜਿਸ ਆਪਣੇ ਮੋਬਾਈਲ ਫੋਨ ਦੇ ਕ੍ਰੀਏਟ ਜਾਂ ਰਾਈਟ ਮੈਸੇਜ ਆਪਸ਼ਨ 'ਚ ਜਾਇਆ ਜੇ, 101 ਲਿਖਿਆ ਜੇ, ਸਪੇਸ ਦਿਆ ਜੇ, ਨਾ ਸੁਨਿਆ ਲਿਖ ਕੇ ਅਤੇ ਆਪਣੇ ਮੈਸੇਜਿਸ ਨੂੰ ਘੱਲਿਆ ਜੇ 4471 'ਤੇ।

ਸਭ ਤੋਂ ਪਹਿਲਾਂ ਪੇਸ਼ ਤੇ ਮੌਜੂਦ ਨੇ ਮੁਹੰਮਦ ਇਜਾਜ਼ ਅਲੀ ਸਭ ਦਾ ਭਲਾ ਸਭ ਦੀ ਖੈਰ ਬੜੀ ਮਿਹਰਬਾਨੀ ਜੀ ਬੜੀ ਸੋਹਣੀ ਜਿਹੀ ਦੁਆ ਦੇ ਨਾਲ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਹੋ ਜੀ ਆਇਆਂ ਨੂੰ ਕਹਿ ਰਹੇ ਹੋ ਸਾਨੂੰ ਤੇ ਸਾਨੂੰ ਕਹਿ ਰਹੇ ਹੋ ਖੁਸ਼ ਆਮਦੀਦ ਬੜੀ ਮਿਹਰਬਾਨੀ ਜੀ ਜਿਉਂਦੇ ਵਸਦੇ ਰਹੋ ਤੁਸੀਂ ਵੀ ਆਬਾਦ ਰਹੋ ਯਾਰ ਪਰਦੇਸੀ ਨੇ ਸਾਨੂੰ ਜੁਆਇਨ ਕਰ ਲਿਆ ਸਾਡੀ ਪੋਸਟ ਤੇ ਹੋ ਸਕੇ ਤੇ ਮੈਡਮ ਨੂਰਜਹਾਂ ਦੀ ਆਵਾਜ਼ 'ਚ ਪੰਜਾਬੀ ਸੌਂਗ ਪਲੇ ਕਰ ਦਿਓ ਅੱਛਾ ਚਲੋ ਮੈਂ ਇਸ ਗੀਤ ਨੂੰ ਲੱਭਦੀ ਹਾਂ ਠੀਕ ਹੈ ਯਾਰ ਪਰਦੇਸੀ ਬਹੁਤ ਸ਼ੁਕਰੀਆ ਮੁਹੰਮਦ ਤਾਰਿਕ ਭਾਈ ਆ ਗਏ ਸ਼ਮੀ ਮਾਪੀ ਨੂੰ ਸਲਾਮ ਤਮਾਮ ਲਿਸਨਰਸ ਨੂੰ ਸਲਾਮ ਸਾਨੂੰ ਵੈਲਕਮ ਕਹਿ ਰਹੇ ਹੋ ਜੀ ਆਇਆਂ ਨੂੰ ਕਹਿ ਰਹੇ ਹੋ ਯਾਰ ਪਰਦੇਸੀ ਇੱਕ ਸਵਾਲ ਪੁੱਛ ਰਹੇ ਨੇ ਪ੍ਰੋਗਰਾਮ ਜ਼ਰੂਰ ਸੁਣਿਆ ਕਰੋ ਜੀ ਇਨਸ਼ਾ ਅੱਲਾ ਤਾਲਾ ਅਸੀਂ ਕਿਧਰੇ ਨਹੀਂ ਜਾਂਦੇ ਠੀਕ ਹੈ ਜੀ ਤਾਰਿਕ ਭਾਈ ਕਹਿ ਰਹੇ ਨੇ ਕਿ ਆਪ ਹੀ ਰੱਬ ਤਾਲਾ ਤੁਹਾਨੂੰ ਸਲਾਮਤ ਰੱਖੇ ਟੇਰੋ ਟੇਰ ਦੁਆਵਾਂ ਤੁਹਾਡੇ ਵਾਸਤੇ ਬਹੁਤ ਸ਼ੁਕਰੀਆ ਹਮਦੁਲਾ ਮਾਲਾ ਖੇਲ ਸਾਡੇ ਨਾਲ ਮੌਜੂਦ ਅੱਛਾ ਹਮਦੁਲਾ ਬਹੁਤ ਸੋਹਣੀ ਤੁਸੀਂ ਗੱਲ ਕੀਤੀ ਹੈ ਤੁਸੀਂ ਕਹਿ ਰਹੇ ਹੋ ਕਿ ਇਨਸਾਨ ਜ਼ਿੰਦਗੀ ਦਾ ਜ਼ਿਆਦਾਤਰ ਹਿੱਸਾ ਉਦਾਸ ਇਸ ਲਈ ਲੰਘਾਉਂਦਾ ਹੈ ਕਿਉਂਕਿ ਉਹ ਬਣਨਾ ਚਾਹੁੰਦਾ ਹੈ ਜੋ ਉਹ ਨਹੀਂ ਹੈ ਕਿਆ ਬਾਤ ਹੈ ਅੱਧੀ ਤੋਂ ਬਹੁਤੀ ਜ਼ਿੰਦਗੀ ਜਿਹੜੀ ਹੈ ਨਾ ਸਾਨੂੰ ਮਤਲਬ ਐਸੇ ਸੋਚ ਅਸੀਂ ਲੰਘਾਉਂਦੇ ਹਾਂ ਜਾਂ ਐਸੇ ਸੋਚ ਗੁਜ਼ਾਰ ਦਿੰਦੇ ਹਾਂ ਕਿ ਕੋਈ ਸਾਡੇ ਕੋਲੋਂ ਖੁਸ਼ ਹੋ ਜਾਏ ਕੋਈ ਸਾਡੇ ਕੋਲੋਂ ਮੁਤਾਸਰ ਹੋ ਜਾਏ ਅਸੀਂ ਹਕੀਕਤਨ ਉਹ ਨਹੀਂ ਹੁੰਦੇ ਜਿਹੜਾ ਅਸੀਂ ਬਣਨ ਦੀ ਕੋਸ਼ਿਸ਼ ਕਰਦੇ ਹਾਂ ਸਿਰਫ ਔਰ ਸਿਰਫ ਇਸ ਵਾਸਤੇ ਕਿ ਜਿਨ੍ਹਾਂ ਨਾਲ ਅਸੀਂ ਰਾਬਤੇ 'ਚ ਰਹੀਦਾ ਉਹ ਸਾਡੇ ਤੋਂ ਬੜੇ ਖੁਸ਼ ਹੋ ਜਾਣ ਆਪਣੀ ਸ਼ਨਾਖਤ ਨੂੰ ਆਪਣੀ ਪਛਾਣ ਨੂੰ ਆਪਣੇ ਆਪ ਨੂੰ ਕਦੀ ਵੀ ਪਿੱਛੇ ਨਹੀਂ ਛੱਡਣਾ ਚਾਹੀਦਾ

ਲਓ ਜੀ, ਅਸੀਂ ਤੇ ਵਾਪਸ ਆ ਚੁੱਕੇ ਹਾਂ, ਨਾਲ ਇੱਕ ਸ਼ੁਕਰੀਆ ਦਾ ਮੈਸੇਜ ਜਿਹੜਾ ਉਹ ਵੀ ਫੌਰੀ ਤੌਰ 'ਤੇ ਮਿਲ ਗਿਆ। ਬੜੀ ਖੁਸ਼ੀ ਹੁੰਦੀ ਹੈ ਕਿ ਜਿਸ ਵੇਲੇ ਤੁਸੀਂ ਫਟਾਫਟ ਸੁਣ ਲਓ, ਔਰ ਨਹੀਂ ਤਾਂ ਕਦੇ ਕਦਾਰ ਐਸਾ ਵੀ ਹੁੰਦਾ ਕਿ ਤੁਸੀਂ ਬੜੀ ਅੱਛੀ ਤਰ੍ਹਾਂ ਕਿਸੇ ਨੂੰ ਵਿਸ਼ ਕਰਦੇ ਹੋ, ਕੋਈ ਮੈਸੇਜ ਪੜ੍ਹ ਦਿਓ, ਬਾਅਦੋਂ ਪਤਾ ਲੱਗਦਾ ਕਿ ਅਸੀਂ ਸੁਣ ਨਹੀਂ ਸਕੇ, ਫਿਰ ਸਮਝ ਨਹੀਂ ਆਉਂਦੀ ਕਿ ਤੁਸੀਂ ਕਿਸ ਮਜ਼ਾਜ ਨਾਲ ਦੁਬਾਰਾ ਤੋਂ ਸਭ ਕੁਝ ਔਨ ਏਅਰ ਕਰੋ, ਕਿਸ ਐਨਰਜੀ ਨਾਲ ਸਭ ਕੁਝ ਸ਼ਾਮਿਲ ਕਰੋ। ਖੈਰ, ਹਮਾਰਾ ਬੇਗ, ਬਹੁਤ ਸ਼ੁਕਰੀਆ ਜੀ ਤੁਸੀਂ ਸੁਣ ਲਿਆ। ਨੇਹਾ ਸਾਡੇ ਨਾਲ ਮੌਜੂਦ ਨੇ, ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਨੈਨਾ ਸਾਡੇ ਨਾਲ ਮੌਜੂਦ ਨੇ, ਨੈਨਾ ਨੇ ਵੀ ਕਿਹਾ ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਜ਼ਬਰਦਸਤ ਹੈ। ਰੇਡੀਓ ਪਾਕਿਸਤਾਨ ਦੀ FM 101 ਦੀ ਪੂਰੀ ਟੀਮ ਨੂੰ ਸਲਾਮ ਵਾਲੇਕੁਮ, ਅਸਲਾਮ, ਥੈਂਕ ਯੂ ਸੋ ਮਚ। ਇਨੋਸੈਂਟ ਪਰੀ ਅਤੇ ਗੁੜੀਆ, ਤੁਹਾਡੀ ਪਾਰਟੀਸਿਪੇਸ਼ਨ ਦਾ, ਸਾਈਨ ਦਾ ਬਹੁਤ ਸ਼ੁਕਰੀਆ। ਮਰੀਅਮ ਗੁਲਬਰਗ ਤੋਂ ਸਾਨੂੰ ਸੁਣਦੀ ਹੈ, ਹਮੇਸ਼ਾ ਹੀ ਪ੍ਰੋਗਰਾਮ ਦੇ ਹਵਾਲੇ ਨਾਲ ਪਸੰਦੀਦਗੀ ਦਾ ਇਜ਼ਹਾਰ ਕਰਦੀ ਹੈ, ਥੈਂਕ ਯੂ ਸੋ ਮਚ। ਨਜ਼ੀਰ ਖੋਸੋ, ਬਹੁਤ ਸ਼ੁਕਰੀਆ ਮਜ਼ੀਦ ਕਮੈਂਟਸ ਦਾ। ਅਕਬਰ ਖਾਨ ਸਾਡੇ ਨਾਲ ਮੌਜੂਦ ਨੇ ਕਰਾਚੀ ਤੋਂ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਸਾਨੂੰ ਕਹਿ ਰਹੇ ਹੋ ਜੀ ਆਇਆਂ ਨੂੰ, ਮੇਰਾ ਹਾਲ ਪੁੱਛ ਰਹੇ ਹੋ, ਮੈਂ ਠੀਕ ਠਾਕ, ਵਧੀਆ ਜੀ, ਅਲਹਮਦੁਲਿਲਾ। ਨਾਲ ਤੁਸੀਂ ਕਹਿ ਰਹੇ ਹੋ ਕਿ ਤਮਾਮ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਬਹੁਤ ਸਾਰਾ ਸਲਾਮ ਦੇ ਦਿਆ ਜੀ, ਵਾਲੇਕੁਮ ਅਸਲਾਮ। ਯਾਰ ਪਰਦੇਸੀ, ਬਹੁਤ ਸ਼ੁਕਰੀਆ ਜੀ ਤੁਹਾਡੇ ਢੇਰੋ ਢੇਰ ਕਮੈਂਟਸ ਦਾ ਪ੍ਰੋਗਰਾਮ 'ਚ ਸ਼ਾਮਿਲ ਹੋਣ ਦਾ। 4471 ਇਜ਼ ਦੀ SMS ਨੰਬਰ, 4471 'ਤੇ ਤੁਸੀਂ ਆਪਣੇ ਮੈਸੇਜਿਸ ਰਾਹੀਂ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਸਿਫਰ 42 ਦੇ ਇਜ਼ਾਫੀ ਕੋਡ ਨਾਲ 111-000-101 'ਤੇ ਤੁਸੀਂ ਸਾਨੂੰ ਫੋਨ ਕਾਲ ਕਰ ਸਕਦੇ ਹੋ, ਲੇਕਿਨ 2 ਤੋਂ ਬਾਅਦ। www.facebook.com/FM101 ਲਾਹੌਰ ਸਾਡਾ ਆਫਿਸ਼ੀਅਲ ਪੇਜ ਹੈ, ਜਿਸ 'ਤੇ ਅਸੀਂ ਉਡੀਕ ਰਹੇ ਹਾਂ ਤੁਹਾਡੇ ਕਮੈਂਟਸ। ਜ਼ਰੂਰ ਪ੍ਰੋਗਰਾਮ 'ਚ ਸਾਂਝ ਪਾਇਆ ਕਰੋ, ਸਾਥ ਦਿਆ ਕਰੋ ਅਤੇ ਸਾਥ ਨਿਭਾਇਆ ਕਰੋ।

क्या बात है जी, क्या बात है। बहुत ही सुहाना ते सोहना जिहा मौसम है। इहदे नाल सोहनी जी आवाज़ है सज्जाद अली दी। ज़ाहरा दा भी रिजल्ट आया जी। ज़ाहरा दे आए ने 1027 नंबर। माशाल्लाह जी माशाल्लाह। क्या बात है, बहुत लाइक, अच्छे बच्चे। रब ताला मजीद कामयाबियां नाल नवाजे। कदर खो देता है रोज़ का आना जाना, रोज़ मुलाकात करके, गलबात करके, राबते च रह के। क्या वैसी कदर नहीं हुंदी? ਤੁਸੀਂ ਇਸ ਹਵਾਲੇ ਨਾਲ ਕੀ ਕਹਿਣਾ ਚਾਹੁੰਦੇ ਹੋ? ਜੋ ਵੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਹਿ ਸਕਦੇ ਹੋ। 4471 'ਤੇ ਤੁਹਾਡੇ ਮੈਸੇਜਿਸ FM 101 ਲਾਹੌਰ ਦੇ ਪੇਜ 'ਤੇ ਲੈ ਰਿਹਾ ਤੁਹਾਡੇ ਕਮੈਂਟਸ। 042 ਦੇ ਇਜ਼ਾਫੀ ਕੋਡ ਨਾਲ 111-000-101 ਸਾਡਾ ਰਾਬਤੇ ਦਾ ਨੰਬਰ ਹੈ। ਵੇਲਾ ਹੋ ਚੱਲਿਆ ਨਿਊਜ਼ ਹੈਡਲਾਈਨਸ ਦਾ, ਬਾਅਦੋਂ ਵਾਪਸ ਆਵਾਂਗੇ, ਗੱਲਬਾਤ ਦਾ ਸਿਲਸਿਲਾ ਅੱਗੇ ਤੋਰਾਂਗੇ।

0: ਸਜਣੋ ਤੇ ਬੇਲਿਓ, ਮੈਂ ਜੇ ਅਲੀ ਜ਼ਫਰ,
1: ਜ਼ਫਰ
0: ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101, ਮੇਰਾ ਮਤਲਬ ਹੈ FM 101.1।
2: आप सुन रहे हैं FM 101 रेडियो पाकिस्तान लाहौर।

0: ਜੀ ਜਨਾਬ ਜੀ, ਆਏ ਨੂੰ ਕਹਿੰਦੇ ਆ ਵੈਲਕਮ ਤੇ ਖੁਸ਼ ਆਮਦੀਦ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓ ਤੋਂ। ਸਾਡੇ ਨਾਲ ਮੁਖਾਤਿਬ ਤੇ ਮੌਜੂਦ ਹੈ ਜ਼ੈਨਬ ਅਰਸ਼ਦ। ਦੇਸੀ ਬੀਟ ਪ੍ਰੋਗਰਾਮ ਦਾ ਨਾਂ ਹੈ ਜੀ। ਹਰ ਹਫਤੇ ਨੂੰ ਮੁਲਾਕਾਤ ਹੁੰਦੀ ਹੈ ਇੱਕ ਤੋਂ ਤਿੰਨ ਐਸੇ ਹੀ ਪ੍ਰੋਗਰਾਮ 'ਚ। ਤੁਸੀਂ ਕਹੋਗੇ ਕਿ ਜ਼ੈਨਬ ਜਿਸ ਵੇਲੇ ਵਾਪਸ ਆਈ ਹੈ ਥੋੜ੍ਹਾ ਜਿਹਾ ਹਾਸਾ ਜਿਹੜਾ ਨਾ ਉਹ ਮਹਿਸੂਸ ਹੋ ਰਿਹਾ। ਬਿਲਕੁਲ ਐਸਾ ਹੀ ਹੈ। ਥੋੜ੍ਹੇ ਮਜ਼ੇਦਾਰ ਜਿਹੇ ਮੈਸੇਜਸ ਅਤੇ ਕਮੈਂਟਸ ਦਾ ਬਹੁਤ ਸ਼ੁਕਰੀਆ। ਮੁਹੰਮਦ ਇਜਾਜ਼ ਅਲੀ ਸਾਡੇ ਅੱਜ ਦੇ ਸਰਨਾਵੇ ਦੇ ਮੁਤਾਬਿਕ ਗੱਲਬਾਤ ਕਰੇ ਨੇ, ਲੇਕਿਨ ਕਮੈਂਟ ਤਾਂ ਤੁਸੀਂ ਕਹਿ ਰਹੇ ਹੋ ਕਿ ਇਸੇ ਲਈ ਤੁਸੀਂ ਹਫ਼ਤੇ 'ਚ ਇੱਕ ਵਾਰੀ ਆਉਂਦੇ ਹੋ। ਹਾਂ, ਵੈਸੇ ਐਸਾ ਤਾਂ ਜ਼ਰੂਰ ਹੈ ਮੁਹੰਮਦ ਇਜਾਜ਼ ਅਲੀ। ਮੈਨੂੰ ਯਾਦ ਹੈ ਉਹ ਦਿਨ ਵੀ ਯਾਦ ਨੇ, ਉਹ ਜਨਾਬ ਕਹਿ ਲਓ ਕਿ ਹਸੀਨ ਪਲ ਵੀ ਯਾਦ ਨੇ, ਜਿਸ ਵੇਲੇ ਵੀਕ ਦੇ ਤਿੰਨ ਤਿੰਨ ਚਾਰ ਚਾਰ ਪ੍ਰੋਗਰਾਮ ਮੈਂ ਕਰਨ ਆਉਂਦੀ ਸੀ। ਲੇਕਿਨ ਅਲਹਮਦੁਲਿਲਾ ਮੈਂ ਵੀ ਜ਼ਰੂਰ ਕਹਾਂਗੀ ਇਸ ਗੱਲ ਦੇ ਨਾਲ, ਮੈਂ ਵੀ ਜ਼ਰੂਰ ਕਹਾਂਗੀ ਕਿ ਕਦਰ ਹਮੇਸ਼ਾ ਮਿਲੀ, ਉਸ ਵੇਲੇ ਵੀ ਮਿਲੀ, ਮੁਹੱਬਤ ਚਾਹਤ ਮਿਲੀ, ਅਪਣਾਈਅਤ ਮਿਲੀ। ਜਿਸ ਵੇਲੇ ਜਰਨੀ ਦੀ ਗੱਲ ਕਰੀਏ, ਸਫ਼ਰ ਦੀ ਗੱਲ ਕਰੀਏ, ਤਾਂ ਵਰਿਆਂ ਬੀਤ ਗਏ ਨੇ ਇਸ ਆਵਾਜ਼ ਦੇ ਤਾਲੁਕ ਨੂੰ, ਇਸ ਆਵਾਜ਼ ਦੇ ਰਿਸ਼ਤੇ ਨੂੰ ਨਿਭਾ ਜਿਹੜਾ ਹੈ ਨਾ, ਤਾਂਹੀਓ ਜ਼ਰੂਰੀ ਹੋਇਆ, ਤਾਂਹੀਓ ਮੁਮਕਿਨ ਰਿਹਾ, ਕਿਉਂਕਿ ਤੁਹਾਡੇ ਵੱਲੋਂ ਕਦੀ ਵੀ ਮੁਹੱਬਤ ਚਾਹਤ ਦਾ ਘਾਟਾ ਨਹੀਂ ਮਿਲਿਆ। ਹਮੇਸ਼ਾ ਹੀ ਅਪਣਾਈਏ ਜਿਹੜੀ ਹੈ ਦਿਨ ਬ ਦਿਨ ਵੱਧਦੀ ਗਈ। ਉਸ ਵੇਲੇ ਦੇ ਸੁਣਨ ਵਾਲੇ ਉਸ ਵੇਲੇ ਵੀ ਨਾਲ ਸਨ, ਕੁਝ ਉਸ ਵੇਲੇ ਦੇ ਸੁਣਨ ਵਾਲੇ ਹੁਣ ਕਿਸੇ ਵਜ੍ਹਾ ਤੋਂ ਅਗਰ ਨਾਲ ਨਹੀਂ ਹੈਗੇ, ਅਤੇ ਉਹਨਾਂ ਦੀ ਜਗ੍ਹਾ 'ਤੇ ਕੁਝ ਨਵੇਂ ਸੁਣਨ ਵਾਲੇ ਆ ਗਏ ਨੇ, ਜਿਹੜੇ ਸਾਨੂੰ ਐਪਰੀਸ਼ੀਏਟ ਕਰਦੇ ਨੇ, ਸਾਡਾ ਮਾਣ ਵਧਾਉਂਦੇ ਨੇ, ਹੌਸਲਾ ਅਫਜ਼ਾਈ ਕਰਦੇ ਨੇ, ਜਿਨ੍ਹਾਂ ਬਾਰੇ ਸਾਨੂੰ ਹਫ਼ਤੇ 'ਚ ਇੱਕ ਦਿਨ ਲਾਜ਼ਮੀ ਆਉਣਾ ਪੈਂਦਾ ਹੈ। ਸਮਝ ਗਏ ਮੇਰੀ ਗੱਲ ਨੂੰ? ਕਮੈਂਟਸ ਦਾ ਬਹੁਤ ਬਹੁਤ ਸ਼ੁਕਰੀਆ। ਪ੍ਰਵੀਨ ਸਾਹਿਬ ਨੇ ਕਿਹਾ, ਮੈਂ ਸਦਕੇ ਮੈਂ ਵਾਰੀ ਸਾਰੀ ਦੀ ਸਾਰੀ ਬੜੀ ਮਿਹਰਬਾਨੀ ਜੀ, ਹਮੇਸ਼ਾ ਦੀ ਤਰ੍ਹਾਂ ਤੁਸੀਂ ਇਸ ਮੈਸੇਜ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਹੋ। ਲੇਕਿਨ ਇਜਾਜ਼ ਅਲੀ ਦਾ ਇੱਕ ਕਮੈਂਟ ਜਿਹੜਾ ਅਕਸਰ ਪ੍ਰੋਗਰਾਮ 'ਚ ਮਿਲਦਾ, ਅੱਜ ਨਹੀਂ ਮਿਲਿਆ। ਖੈਰ, ਉਮੀਦ ਕਰਾਂਗੀ ਕਿ ਸਾਡੇ ਕਹਿਣ ਤੋਂ ਬਾਅਦ ਮਿਲ ਜਾਏਗਾ। ਯਾਰ, ਪਰਦੇਸੀ ਮੈਡਮ ਨੂਰ ਜਹਾਂ ਦੀ ਆਵਾਜ਼ ਬਿਲਕੁਲ ਇੱਕ ਸੋਹਣਾ ਜਿਹਾ ਟਰੈਕ ਜਿਹੜਾ ਮੈਂ ਲਾਈਨ ਅਪ ਕੀਤਾ, ਉਸਨੂੰ ਜ਼ਰੂਰ ਪਲੇ ਕਰਾਂਗੇ। ਥੋੜ੍ਹਾ ਜਿਹਾ ਇੰਤਜ਼ਾਰ ਫਰਮਾਓ। ਦਿਨ ਦੇ ਹਵਾਲੇ ਨਾਲ ਅਸੀਂ ਜਾਣਕਾਰੀ ਨੂੰ ਵੀ ਜ਼ਰੂਰ ਔਨਅਰ ਕਰਦੇ ਹਾਂ। ਨੈਸ਼ਨਲ ਕੈਟ ਡੇ ਜਿਹੜਾ ਉਹ ਵੀ ਮਨਾਇਆ ਜਾ ਰਿਹਾ, ਬਿੱਲੀਆਂ ਦਾ ਆਲਮੀ ਦਿਨ ਜਿਹੜਾ ਉਹ ਵੀ ਮਨਾਇਆ ਜਾ ਰਿਹਾ। ਕਿਆ ਬਾਤ ਹੈ ਜੀ! ਬਿੱਲੀ ਦੀ ਅਗਰ ਗੱਲ ਕਰੀਏ ਤਾਂ ਬਿੱਲੀ ਦਾ ਸ਼ੁਮਾਰ ਇਨਸਾਨ ਦੇ ਬਿਹਤਰੀਨ ਦੋਸਤਾਂ 'ਚ ਕੀਤਾ ਜਾਂਦਾ ਹੈ। 8 ਅਗਸਤ ਯਾਨੀ ਅੱਜ ਦੇ ਦਿਨ ਦੁਨੀਆ ਭਰ 'ਚ ਬਿੱਲੀਆਂ ਦਾ ਆਲਮੀ ਦਿਨ ਮਨਾਇਆ ਜਾ ਰਿਹਾ ਹੈ। ਅਤੇ ਬਿੱਲੀਆਂ ਦੇ ਆਲਮੀ ਦਿਨ ਨੂੰ ਪਹਿਲੀ ਵਾਰ ਬੈਨ ਉਲ ਅਕਵਾਮੀ ਫੰਡ ਫੋਰ ਐਨੀਮਲ ਵੈਲਫੇਅਰ ਦੇ ਤਹਿਤ 2002 'ਚ ਮਨਾਇਆ ਗਿਆ ਸੀ। ਇਸ ਦਿਨ ਦੀ ਮੁਨਾਸਬਤ ਨਾਲ ਕਿਤੇ ਜਨਾਬ ਬਿੱਲੀਆਂ ਦਾ ਮੁਕਾਬਲਾ ਹੁਸਨ ਹੁੰਦਾ ਹੈ, ਅਤੇ ਕਿਤੇ ਬਿੱਲੀਆਂ ਦੀ ਦੌੜ ਦਾ ਇਹਤਮਾਮ ਕੀਤਾ ਜਾਂਦਾ ਹੈ। ਬਿੱਲੀਆਂ ਦੇ ਜਿਹੜੇ ਮਾਲਕਾਨ ਨੇ, ਮਾਲਕ ਨੇ, ਉਹ ਭਰਪੂਰ ਅੰਦਾਜ਼ 'ਚ ਸ਼ਿਰਕਤ ਕਰਦੇ ਨੇ ਆਪਣੇ ਪੈਟਸ ਐਨੀਮਲਸ ਦੇ ਨਾਲ, ਆਪਣੀਆਂ ਬਿੱਲੀਆਂ ਦੇ ਨਾਲ। ਇੱਕ ਮੁਹਤਾਤ ਅੰਦਾਜ਼ੇ ਦੇ ਮੁਤਾਬਕ ਇਸ ਵੇਲੇ ਦੁਨੀਆ ਭਰ 'ਚ ਬਿੱਲੀਆਂ ਦੀ ਤਾਦਾਦ ਜਿਹੜੀ ਆ ਤਕਰੀਬਨ 600 ਮਿਲੀਅਨ ਦੇ ਲਗਭਗ ਹੈ। ਅੱਛਾ, ਵਾਕਈ ਬਿੱਲੀ ਵਾਕਈ ਇਨਸਾਨ ਦੋਸਤ ਜਾਨਵਰ ਹੈ ਜੀ, ਜਿੰਨੀ ਤੁਸੀਂ ਜ਼ਿਆਦਾ ਕੇਅਰ ਕਰੋਗੇ, ਇਹਦੀ ਟ੍ਰੇਨਿੰਗ ਇਹਨੂੰ ਦਿਓਗੇ, ਅਤੇ ਮੇਰਾ ਨਹੀਂ ਖਿਆਲ ਕਿ ਥੋੜ੍ਹੀ ਥੋੜ੍ਹੀ ਜਿਹੀ ਟ੍ਰੇਨਿੰਗ ਤੋਂ ਬਾਅਦ ਕਦੀ ਵੀ ਹੈ ਉਸ ਰਾਹ ਤੋਂ ਭਟਕੇਗੀ, ਹਮੇਸ਼ਾ ਉਸ ਘਰ ਨੂੰ ਜ਼ਰੂਰ ਯਾਦ ਰੱਖੇਗੀ। ਇੱਕ ਮਜ਼ੇਦਾਰ ਜਿਹਾ ਲਤੀਫਾ ਮੈਨੂੰ ਯਾਦ ਆ ਗਿਆ, ਮੈਂ ਇਸਨੂੰ ਨਾਲ ਨਾਲ ਔਨਅਰ ਕਰ ਦਿੰਦੀ ਹਾਂ। ਲਤੀਫਾ ਕਾਫ਼ੀ ਮਜ਼ੇਦਾਰ ਹੈ ਜੀ। ਕਿਹਾ ਜਾਂਦਾ ਬਿੱਲੀ ਜਿਹੜੀ ਹੈ ਨਾ, ਰਾਹ ਨਹੀਂ ਭੁੱਲਦੀ। ਇੱਕ ਦਫ਼ਾ ਐਸਾ ਹੋਇਆ ਕਿ ਬਿੱਲੀ ਕਿਸੇ ਘਰ 'ਚ ਆ ਗਈ, ਅਤੇ ਮਾਲਕ ਜਿਹੜੇ ਸਨ ਉਸ ਘਰ ਦੇ ਸਰਬਰਾਹ ਜਿਹੜੇ ਸਨ ਬੜੇ ਤੰਗ ਹੋ ਗਏ। ਉਹਨਾਂ ਕਿਹਾ ਕਿ ਨਾ, ਮਤਲਬ ਇਹ ਜਿੱਥੇ ਵੇਖੋ ਉੱਥੇ ਬਹਿ ਜਾਂਦੀ ਆ ਕੇ, ਅਤੇ ਇਹਨੂੰ ਨਾ ਅੱਜ ਮੈਂ ਕਿਤੇ ਬਹੁਤ ਦੂਰ ਛੱਡ ਕੇ ਆਉਣਾ। ਅੱਛਾ, ਹੋਇਆ ਕੀ ਕਿ ਉਹਨਾਂ ਬਿੱਲੀ ਨੂੰ ਲੈ ਕੇ ਕਿਤੇ ਬਹੁਤ ਦੂਰ ਚਲੇ ਗਏ ਬਿੱਲੀ ਨੂੰ, ਅਤੇ ਉਹਨਾਂ ਛੱਡਤਾ, ਆਪ ਰਾਹ ਭੁੱਲ ਗਏ। ਆਪ ਜਿਸ ਵੇਲੇ ਰਾਹ ਭੁੱਲੇ, ਅਤੇ ਉਹਨਾਂ ਉੱਧਰੋਂ ਆਪਣੀ ਬੇਗਮ ਸਾਹਿਬਾਂ ਨੂੰ ਫੋਨ ਕੀਤਾ, ਉਹਨਾਂ ਕਿਹਾ ਕਿ ਹੈਲੋ, ਸਲਾਮ ਅਲੈਕੁਮ। ਉਹਨੇ ਕਿਹਾ ਵਾਲਕੁਮ ਸਲਾਮ। ਉਹਨਾਂ ਕਿਹਾ ਕਿ ਮੇਰੀ ਗੱਲ ਸੁਣੋ, ਬਿੱਲੀ ਵਾਪਸ ਘਰ ਆ ਗਈ ਹੈ? ਉਹਨੇ ਕਿਹਾ ਜੀ ਹਾਂਜੀ, ਬਿੱਲੀ ਤਾਂ ਵਾਪਸ ਆ ਗਈ ਹੈ, ਤੁਸੀਂ ਕਿੱਥੇ? ਉਹਨਾਂ ਕਿਹਾ, ਉਹਨੂੰ ਕਿਹਾ ਆ ਕੇ ਮੈਨੂੰ ਲੈ ਜਾ, ਮੈਂ ਰਸਤਾ ਭੁੱਲ ਗਿਆ। ਹਰ ਜਾਨਵਰ ਜਿਹੜਾ ਟੈਨਸ਼ਨ ਮੰਗਦਾ, ਤਵੱਜਾ ਮੰਗਦਾ ਹੈ, ਲੇਕਿਨ ਬਿੱਲੀ ਜਿਹੜੀ ਆ ਨਾ, ਉਹ ਸਭ ਕੁਝ ਯਾਦ ਰੱਖਦੀ ਆ, ਭੁੱਲਦੀ ਕੁਛ ਨਹੀਂ ਜੀ। ਅਸਲਾਮ ਅਲੈਕੁਮ
1: ਜੀ। ਵਾਲੇਕੁਮ ਸਲਾਮ
0: ਜੀ, ਆਇਆਂ ਨੂੰ
1: ਜੀ ਬੜੀ ਮਿਹਰਬਾਨੀ, ਤੇਰੀ ਆਸ ਤੇ ਚੁੱਕਿਆ ਕਦਮ ਪਹਿਲਾ, ਤੇਰੇ ਨਾਂ ਨੂੰ ਸ਼ਰਮਾ ਸਾਰੀਆਂ ਨੇ, ਤੇਰੀ ਮੁਸ਼ਕਲ ਪੁਛਾਈ ਤੇ ਨਾਜ਼ ਮੈਨੂੰ ਬਿਨ ਪਰਾ ਤੂੰ ਉਡਾਰੀਆਂ ਮਾਰੀਆਂ ਨੇ। ਰੱਬ ਸੱਜੇ ਦਾ ਨਾਂ ਲੈ ਕੇ ਸੈਦਪੁਰ ਸਟਾਪ ਮੁਲਤਾਨ ਰੋਡ ਲਾਹੌਰ ਤੋਂ ਆ ਗਿਆ ਸਭ ਦਾ ਵੀਰਾ ਉਸਤਾਦ ਜੀਰਾ, ਆਪਣੇ ਵਿਚਾਰ ਸਾਂਝੇ ਕਰਨ ਲਈ। ਅਸਲਾਮ ਅਲੈਕੁਮ ਜ਼ੈਨਬ ਬਾਜੀ।
0: ਵਾਲੇਕੁਮ ਅਸਲਾਮ ਉਸਤਾਦ ਜੀਰਾ, ਠੀਕ ਠਾਕ ਹੋ? ਤਬੀਅਤ ਸਿਹਤ ਠੀਕ ਹੈ
1: ਜੀ? ਅੱਲਾ ਦਾ ਬੜਾ ਕਰਮ ਹੈ ਜੀ, ਠੀਕ ਠਾਕ ਬਿਲਕੁਲ ਜੀ।
0: ਚਲੋ, ਅੱਲਾ ਪਾ ਕਰਮ ਹੀ ਰੱਖੇ, ਠੀਕ ਠਾਕ ਹੀ ਰੱਖੇ। ਕੀ ਕਹੋਗੇ ਕਦਰ ਬਾਰੇ? ਕਦਰ ਬਾਰੇ ਕੀ ਕਹੋਗੇ? ਕਦਰ ਘੱਟ ਹੋ ਜਾਂਦੀ ਹੈ ਕਿਸੇ ਨਾਲ ਰੋਜ਼ ਮੁਲਾਕਾਤ ਕਰਕੇ?
1: ਨਹੀਂ ਨਹੀਂ ਨਹੀਂ ਨਹੀਂ ਨਹੀਂ, ਇਹ ਵੇਖੋ ਨਾ ਜੀ, ਰਿਸ਼ਤੇ ਹੋਣ ਭਾਵੇਂ ਖੂਨ ਦੇ ਤੇ ਭਾਵੇਂ ਹੋਣ ਮੂੰਹ ਬੋਲੇ ਰਿਸ਼ਤੇ, ਇਹ ਰਾਸਤੇ ਦੇ ਵਿੱਚ ਰਵਾਂਗੇ ਤੇ ਰਿਸ਼ਤੇ ਬਰਕਰਾਰ ਰਹਿੰਦੇ ਆ, ਨਹੀਂ ਤੇ ਰਿਸ਼ਤੇ ਦੂਰ ਹੋ ਜਾਂਦੇ ਆ ਜੀ ਬੰਦੇ ਕੋਲੋਂ।
0: ਅੱਛਾ
1: ਹਾਂਜੀ
0: ਜੀ ਜੀ ਜੀ ਸਹੀ।
1: ਚਲੋ ਜੀ ਹਾਲ ਚਾਲ ਪੁੱਛਿਆ, ਖੈਰ ਖਰੀਦ ਪੁੱਛੀ, ਆਂਢ ਗੁਆਂਢ ਦੀ, ਆਪਣੇ ਰਿਸ਼ਤੇਦਾਰਾਂ ਸਾਰਿਆਂ ਦੀ ਹੈ ਜੀ, ਤੇ ਉਹਦੇ ਨਾਲ ਮੁਹੱਬਤ
0: ਜਬਰਦਸਤ ਠੀਕ ਹੋ ਗਿਆ ਜੀ। ਰੱਬ ਤਾਲਾ ਸਲਾਮਤ ਰੱਖੇ ਤੁਹਾਨੂੰ ਸਭ
1: ਜੀ, ਸਾਰਿਆਂ ਨੂੰ ਆਮੀਨ ਆਮੀਨ। ਤੇ ਆਪਣਾ ਮੰਮਾ ਸ਼ਦਾ ਤੇ ਨੀਫ ਡਰਾਈਵਰ ਹਾਂਜੀ, ਅਮਾਰਾ ਬੇਗ ਤੇ ਫਰੀ ਬਾਜੀ ਚ ਗੁਰਜੀ ਵਾਲੀ ਤੇ ਨੀਲਾ ਬਾਜੀ
0: ਜੀ,
1: ਤੇ ਬਾਕੀ ਜਿਹੜੇ ਮੇਰੇ ਭਰਾ ਸੱਜਣ ਬੇਲੀ ਸਾਰੇ ਨੇ ਨਾ ਜੀ, ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਮੁਹੱਬਤ ਭਰਾ ਸਲਾਮ ਹੈ ਤੇ ਤੁਹਾਡੇ ਲਈ ਬਹੁਤ ਸਾਰੀਆਂ ਦੁਆਵਾਂ। ਜ਼ੈਨਬ ਬਾਜੀ ਤੁਸੀਂ ਆਉਂਦੇ ਰਹੋ ਤੇ ਪ੍ਰੋਗਰਾਮ ਇਸੇ ਤਰ੍ਹਾਂ ਕਰਦੇ ਰਹੋ ਤੇ ਅਸੀਂ ਆਪਣਾ ਵਿਚਾਰ ਸੰਦ ਤੁਹਾਡੇ ਪ੍ਰੋਗਰਾਮ ਦੇ ਵਿੱਚ ਕਰਦੇ ਰਹੀਏ।
0: ਇਨਸ਼ਾਅੱਲਾ ਇਨਸ਼ਾਅੱਲਾ ਮੁਹੱਬਤਾਂ ਕਾਇਮ ਰਹਿਣ ਜੀ,
1: ਇਨਸ਼ਾਅੱਲਾ ਜੀ ਅੱਲਾ ਦੇ ਫਜ਼ਲੋ ਕਰਮ ਨਾਲ ਰਹਿਣ ਗਿਆ ਜੀ। ਆਵਾਜ਼ ਦਾ ਰਿਸ਼ਤਾ ਹੀ ਐਸਾ ਵੀ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਨਾ ਜੀ ਇਹ ਬਰਕਰਾਰ ਹੀ ਰਹੇਗਾ।
0: ਬਿਲਕੁਲ ਐਸਾ ਹੀ ਉਸਤਾਦ ਜੀ ਦਾ ਸ਼ੁਕਰੀਆ।
1: ਫਿਲਮ ਫਿਲਮ ਫਿਲਮ ਮਲੰਗੀ ਦਾ ਗੀਤ ਸਾਰਿਆਂ ਨੂੰ ਡੈਡੀਕੇਟ ਕਰ ਦੇਣਾ, ਮੈਨੂੰ ਇਸ਼ਾਰਾ ਕਰਨ ਦਿਆ ਜੇ ਸੱਤੇ ਬੰਦੇ ਬਹਿ ਕੇ ਮਾਈ ਬਸ ਸਾਨੂੰ ਭੁੱਲ ਨਾ ਜਾਵੇ।
0: ਅੱਛਾ ਬਸ ਠੀਕ ਆ, ਨਹੀਂ ਭੁੱਲਦੇ, ਅੱਜ ਨਹੀਂ ਭੁੱਲਦੇ, ਅੱਜ ਨਹੀਂ ਭੁੱਲਦੇ।
1: ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ, ਰੱਬ ਰੱਖਾ ਦੇਣਾ ਬੇਲੀ।
0: ਅੱਲਾ ਵੀਸ ਜੇ ਭੁੱਲ ਗਏ ਤੇ ਮਾਰਾ ਬੇਗ ਤੁਸੀਂ ਮੈਨੂੰ ਯਾਦ ਕਰਵਾ ਦੇਣਾ, ਪਰਵੀਨ ਸਾਹਿਬਾ ਤੁਸੀਂ ਵੀ ਯਾਦ ਕਰਾ ਦੇਣਾ, ਕਦੀ ਕੋਈ ਪ੍ਰਵੀਨ ਸਾਹਿਬਾ ਕੰਮ ਕਰ ਵੀ ਲਿਆ ਕਰੋ। ਸਮਝ ਆਈ ਮੇਰੀ ਗੱਲ ਦੀ? ਰਾਣਾ ਸਾਕਿਬ ਸਾਨੂੰ ਸੁਣਦੇ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਤੁਸੀਂ ਕਹਿ ਰਹੇ ਹੋ ਕਿ ਕਮਾਲ ਹੈ, ਤੁਹਾਡੇ ਉੱਤੇ ਕਮੈਂਟਸ ਪੜ੍ਹਨਾ ਕਮਾਲ ਹੈ। ਅੱਛਾ ਜੀ ਠੀਕ ਹੋ ਗਿਆ, ਅਸਲਾਮ ਅਲੈਕੁਮ।
1: ਵਾਲੇਕੁਮ ਅਸਲਾਮ।
0: ਵਾਸੇ ਬੜੀ ਜਾਣੀ ਪਛਾਣੀ
1: ਹੈ ਸਲੀਨ ਦਰਦੀ ਇਛਰੇ ਬਾਜ਼ਾਰ ਤੋਂ।
0: ਕੀ ਬਾਤ ਹੈ, ਆਫਟਰ ਅ ਲੌਂਗ ਟਾਈਮ, ਬਹੁਤ ਅਰਸੇ ਤੋਂ ਬਾਅਦ।
1: ਅੱਛਾ ਕਸਮ ਹੈ ਵੀ ਮੈਂ ਬੜਾ ਹੱਸ ਰਿਹਾ ਵਾ, ਜਿਹੜਾ ਤੁਸੀਂ ਕਹਾਵਤ ਸੁਣਾਈ ਨਾ, ਪਹਿਲੀ ਸੁਣਾਈ ਬਿੱਲੀ ਵਾਲੀ।
0: ਅੱਛਾ ਆਹੋ ਕਹਿੰਦੇ ਨੇ ਰਾਹ ਨਹੀਂ ਭੁੱਲਦੀ, ਵਾਕਈ ਵੈਸੇ ਇਹ ਗੱਲ ਜਿਹੜੀਆਂ ਨਾ ਮੈਂ ਵੀ ਐਕਸਪੀਰੀਅੰਸ ਕੀਤੀਆਂ। ਹੁਣ ਵੀ ਮੇਰੇ ਕੋਲ ਇਸ ਵੇਲੇ ਵੀ ਦੋ ਬਿੱਲੀ ਦੇ ਬੱਚੇ ਨੇ ਜਿਨ੍ਹਾਂ ਨੂੰ ਮੈਂ ਪਾਲ ਰਹੀ ਹਾਂ ਬੜੀ ਮਿਹਨਤ ਨਾਲ।
1: ਅਸੀਂ ਵੀ ਤੋੜਿਆਂ ਚ ਪਾ ਕੇ ਨਾ ਬਿੱਲੀ ਨੂੰ ਤੇ ਦੋ ਬਿੱਲੀਆਂ ਵੀ ਛੱਡ ਕੇ ਆਏ ਤੇ ਉਹ ਸਾਡੇ ਤੋਂ ਪਹਿਲੇ ਘਰ ਪਹੁੰਚੀਆਂ।
0: ਆਹੋ ਉਹੀ ਮੈਂ ਕਿਹਾ, ਉਹਨੇ ਫਿਰ ਭਰਜਾਈ ਨੂੰ ਫੋਨ ਕਰਕੇ ਕਿਹਾ ਕਿ ਉਹਨੂੰ ਕਿਹਾ ਆ ਕੇ ਮੈਨੂੰ ਲੈ ਜਾ, ਮੈਂ ਹੁਣ ਭੁੱਲ ਗਿਆ ਰਸਤਾ, ਇੰਨੀ ਦੂਰ ਮੈਂ ਆ ਗਿਆ। ਸਹੀ ਆ ਜੀ ਠੀਕ ਹੈ, ਤੇ ਕੀ ਕਹੋਗੇ ਕਦਰ ਦੇ ਹਵਾਲੇ ਨਾਲ?
1: ਜੀ ਇਹ ਉਹਨੇ ਸਾਥ ਜੀਰਾ ਜੀ ਆਏ, ਬਹੁਤ ਅੱਛੀਆਂ ਗੱਲਾਂ ਕੀਤੀਆਂ ਔਰ ਤੁਸੀਂ ਵੀ ਰੌਣਕ ਲਾਈ ਮਾਸ਼ਾਅੱਲਾ,
0: ਬੜੀ ਮਿਹਰਬਾਨੀ।
1: ਆਹੀ ਕਵਾਂਗੇ ਕਿ ਰਿਸ਼ਤੇ ਜਿਹੜੇ ਨੇ ਉਹ ਬਰਕਰਾਰ ਰੱਖਣੇ ਚਾਹੀਦੇ ਨੇ, ਤੇ ਅਸੀਂ ਜਿਹਨੂੰ ਫੋਨ ਨਹੀਂ ਕਰਦੇ ਫਿਰ ਅਗਲਾ ਬੰਦਾ ਵੀ ਜਿਹੜਾ ਨਾ ਕਹਿੰਦਾ ਅਸੀਂ ਅਸੀਂ ਕਿਉਂ ਫੋਨ ਕਰੀਏ।
0: ਔਰ
1: ਅਸੀਂ ਖੁਦ ਜਿਹੜਾ ਨਾ ਇੱਕ ਚੀਜ਼ ਨੂੰ ਐਲਾਨ ਕਰਨਾ ਚਾਹਾਂਗੇ, ਬਰਾਏ ਮਿਹਰਬਾਨੀ ਜਿਹੜਾ ਨਾ ਆਪਣਾ ਗੰਦ ਕਿਸੇ ਦੇ ਅੱਗੇ ਸੁੱਟਣਾ ਜਿਹੜਾ ਨਾ ਬਹੁਤ ਬੁਰੀ ਗੱਲ ਹੈ।
0: ਠੀਕ ਹੈ,
1: ਸਾਡੇ ਮੰਦਰ ਵਿੱਚ ਲੜਾਈ ਹੋਈ ਹੈ ਔਰ
0: ਖੈਰ ਕਰੇ
1: ਉਹਨਾਂ ਨੇ ਪਹਿਰੇ ਦਿੱਤੇ ਨੇ ਤੇ ਫਿਰ ਗੰਦ ਖਤਮ ਹੋਇਆ ਜੇ ਉੱਥੋਂ ਨਾ ਉਹਨਾਂ ਨੇ
0: ਪੁਰਾਣ। ਠੀਕ ਹੈ,
1: ਬਹੁਤ ਸ਼ੁਕਰੀਆ। ਪਾਕਿਸਤਾਨ ਜ਼ਿੰਦਾਬਾਦ, ਪਾਕ ਆਰਮੀ ਜ਼ਿੰਦਾਬਾਦ, ਔਰ ਜਿਹੜੇ ਸਾਨੂੰ ਸਲਾਮ ਭੇਜਦੇ ਨੇ ਅਸੀਂ ਉਹਨਾਂ ਨੂੰ ਸਲਾਮ ਭੇਜਦੇ ਹਾਂ। ਪਾਕਿਸਤਾਨ ਜ਼ਿੰਦਾਬਾਦ,
0: ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਅੱਲਾ ਹਾਫਿਜ਼। ਬੜੀ ਮਿਹਰਬਾਨੀ ਜੀ, ਸਲੀਮ ਟੇਲਰ ਸਾਡੇ ਨਾਲ ਮੌਜੂਦ ਰਹੇ, ਬਿਲਕੁਲ ਐਸਾ ਹੀ ਹੈ ਸਲੀਮ, ਹਮੇਸ਼ਾ ਜੀ ਦੂਜਿਆਂ ਦਾ ਖਿਆਲ ਕਰਨਾ ਚਾਹੀਦਾ, ਜਿਸ ਤਰ੍ਹਾਂ ਅਸੀਂ ਗੱਲਬਾਤ ਕਰੀਏ ਆਪਣੇ ਘਰ ਦੀ, ਆਪਣੇ ਘਰ ਨੂੰ ਸਾਫ਼ ਰੱਖਣ ਦੀ, ਅਤੇ ਇਹਦੇ ਨਾਲ ਇਹ ਸਾਰੀਆਂ ਚੀਜ਼ਾਂ ਵੀ ਜ਼ਰੂਰ ਚੇਤੇ ਰੱਖੋ ਕਿ ਇਹ ਸੋਹਣਾ ਪਾਕਿਸਤਾਨ ਵੀ ਸਾਡਾ ਆਪਣਾ ਜਨਾਬ, ਇਹਦੀ ਸਫਾਈ ਸੁਥਰਾਈ ਦਾ ਵੀ ਇਨਫਰਾਦੀ ਤੌਰ 'ਤੇ ਸਾਨੂੰ ਖਿਆਲ ਰੱਖਣਾ ਚਾਹੀਦਾ। ਵੈਸੇ ਤਾਂ ਹੁਣ ਸੁਥਰਾ ਪੰਜਾਬ, ਕਿਆ ਬਾਤ ਹੈ, ਵਾਕਈ ਪੰਜਾਬ ਜਿਹੜਾ ਇੰਨਾ ਸੁਥਰਾ ਹੋ ਗਿਆ, ਇੰਨੀ ਸਫਾਈ ਹੈ, ਇੰਨੀ ਨੀਟਨੈਸ ਹੈ। ਹੁਣ ਵੀ ਜਿਸ ਵੇਲੇ ਮੈਂ ਆ ਰਹੀ ਸੀ ਅਤੇ ਗੱਡੀਆਂ ਆਪਣੇ ਕੰਮ ਕਰ ਰਹੀਆਂ ਸਨ, ਪਾਣੀ ਜਿਹੜੀਆਂ ਸਨ ਉਹ ਕੱਢ ਰਹੀਆਂ ਸਨ ਜਿੱਥੇ ਜਿੱਥੇ ਪਾਣੀ ਖਲੋਤਾ ਸੀ, ਅਤੇ ਮੈਂ ਬਾਕਾਇਦਾ ਇਸ ਚੀਜ਼ ਨੂੰ ਓਬਜ਼ਰਵ ਕਰਕੇ ਆਈ ਹਾਂ। ਮੈਂ ਔਨ ਏਅਰ ਕਦੀ ਵੀ ਉਹ ਗੱਲ ਨਹੀਂ ਕੀਤੀ ਜਿਸ ਨੂੰ ਮੈਂ ਵੇਖਿਆ ਨਾ ਹੋਏ ਜਾਂ ਜਿਹਦੇ ਬਾਰੇ 'ਚ ਮੈਂ ਤਹਿਕੀਕ ਨਾ ਕੀਤੀ ਹੋਏ। ਸਲਿਊਟ ਹੈ ਜੀ, ਵਾਕਈ ਜਿੰਨੀਆਂ ਐਫਰਟਸ ਹੋ ਰਹੀਆਂ ਨੇ, ਜਿੰਨੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਇਹ ਕਾਫੀ ਹੱਦ ਤੱਕ ਮਾਮਲਾ ਜਿਹੜੇ ਨੇ ਉਹ ਬਿਹਤਰ ਨਹੀਂ ਬਲਕਿ ਬਿਹਤਰੀਨ ਹੋ ਗਏ ਨੇ। ਵੇਖਦੇ ਹਾਂ ਅਗਲੀ ਕਾਲ ਕਿੰਨਾ ਦੀ ਹੈ ਤੇ ਕੀ ਕਹਿਣਾ ਚਾਹੁੰਦੇ ਨੇ ਜੀ। ਅਸਲਾਮ ਅਲੈਕੁਮ।
2: ਵਾਲੇਕੁਮ ਜ਼ੈਨਬ ਅਰਸ਼ਦ ਅਜੀ, ਤੇਰੀ ਕੀ ਹਾਲ ਹੈ ਆਪਕੇ?
0: ਸਾਡੀ ਹਾਲ ਠੀਕ, ਤੁਸੀਂ ਠੀਕ ਹੋ?
2: ਸ਼ੁਕਰ ਅਲਹਮਦੁਲਿਲਾ, ਤੇਰੀ ਸ਼ੋਅ ਸੁਣਨ ਤੇ ਬੜਾ ਚੰਗਾ ਲੱਗ ਰਿਹਾ।
0: ਬਹੁਤ ਸ਼ੁਕਰੀਆ। ਅਲਹਮਦੁਲਿਲਾ ਅਲਹਮਦੁਲਿਲਾ। ਕਦੀ ਸੋਚਿਆ ਕਿ ਉਹ ਫਲਾਂ ਦੋਸਤ ਨੇ ਮੈਸੇਜ ਹੀ ਨਹੀਂ ਕੀਤਾ, ਫੋਨ ਨਹੀਂ ਕੀਤਾ, ਹੁਣ ਮੈਂ ਵੀ ਨਹੀਂ ਕਰਨਾ, ਛੱਡੋ ਪਰੇ।
2: ਨਹੀਂ ਯਾਰ, ਜੋ ਆਪਣਾ ਮੂਡ ਕੀ ਹਿਸਾਬ ਸੇ ਚਲਤੇ, ਜਬ ਮੂਡ ਹੋਏਗਾ ਕਰੇਗਾ, ਜਬ ਮੂਡ ਆਉਂ ਕਿਸੇ ਕੋ ਵੀ ਨਹੀਂ।
0: ਜਿਸ ਵੇਲੇ ਸਾਡੇ ਨਾਲ ਵੀ ਮੂਡ ਬਣੇਗਾ ਤੁਸੀਂ ਕਹੋਗੇ ਛੱਡੋ ਪਰੇ ਕੀ ਕਰਨਾ, ਪ੍ਰੋਗਰਾਮ ਸੁਣ ਕੇ ਕਾਲ ਕਰਕੇ ਹੈ। ਮੇਰੀ ਗੱਲ ਸੁਣੋ, ਆਪਣੀ ਆਵਾਜ਼ ਸੁਣਨ ਲਈ ਔਨ ਏਅਰ ਸਾਨੂੰ ਫੋਨ ਕਰ ਦਿਓ ਤੁਸੀਂ, ਹੈ? ਅਲਹਮਦੁਲਿਲਾ, ਇੰਨਾ ਸੱਚ ਨਹੀਂ ਬੋਲੀਦਾ, ਠੀਕ ਹੈ, ਥੈਂਕ ਯੂ, ਬੜੀ ਮਿਹਰਬਾਨੀ। ਲਓ ਜੀ, ਅੱਜ ਨਵਾਂ ਇਨਕਸ਼ਾਫ ਹੋ ਗਿਆ, ਠੀਕ ਹੋ ਗਿਆ ਅਲਹਮਦੁਲਿਲਾ, ਸਮਝ ਗਈ ਮੈਂ। ਤੁਸੀਂ ਕਿਹਾ ਕਿ ਹਮ ਆਪਣਾ ਆਵਾਜ਼ ਔਨ ਏਅਰ ਸੁਣਨੇ ਕੇ ਲਈ ਅਭੀ ਫੋਨ ਕਰਤੇ ਹੈਂ, ਠੀਕ ਹੈ ਜੀ, ਬੜੀ ਮਿਹਰਬਾਨੀ। ਮੈਡਮ ਤੁਸੀਂ ਐਵੇਂ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝੇ ਬੈਠੇ ਸੀ, ਹੈ ਜੀ। ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ, ਹਾਏ ਹਾਏ ਹਾਏ ਹਾਏ, ਲੰਮੀਆਂ ਉਡੀਕਾਂ, ਅੱਗੋਂ ਆਪੇ

0: ਜੀ ਜਨਾਬ ਜੀ ਇਹਨੂੰ ਕਹਿੰਦੇ ਹਾਂ ਵੈਲਕਮ ਅਤੇ ਖੁਸ਼ ਆਮਦੀ ਦੇਸੀ ਬੀਟਸ ਪ੍ਰੋਗਰਾਮ ਦਾ ਨਾਂ ਹੈ ਜੀ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓਜ਼ ਤੋਂ ਜ਼ੈਨਬ ਅਰਸ਼ਦ ਹੈ ਤੁਹਾਡੇ ਨਾਲ ਨਾਲ ਤੁਸੀਂ ਲਾਈਵ ਕਾਲ ਰਾਹੀਂ ਸਾਨੂੰ ਜੁਆਇਨ ਕਰਿਓ ਬਰਾਹ ਰਾਸ ਤੁਹਾਡੇ ਸਭ ਦੀ ਪਾਰਟੀਸਪੇਸ਼ਨ 042 ਦੇ ਇਜ਼ਾਫੀ ਕੋਡ ਨਾਲ 111 00 0101 'ਤੇ ਵੇਖਦੇ ਹਾਂ ਕੌਣ ਨੇ ਕੀ ਕਹਿਣਾ ਚਾਹੁੰਦੇ ਨੇ ਜਾਂ ਚਾਹੁੰਦੀਆਂ ਨੇ ਜੀ ਅਸਲਾਮ ਅਲੈਕੁਮ
1: ਵਾਲੇਕੁਮ ਸਲਾਮ ਐਂਡ ਅਸਲਾਮ ਅਲੈਕੁਮ 101 ਕੇ ਸਭੀ ਸੁਣਨ ਵਾਲਿਆਂ ਨੂੰ ਮੇਰੀ ਤਰਫੋਂ ਹੱਸਦਾ ਮੁਸਕੁਰਾਉਂਦਾ ਹੋਇਆ ਅਸਲਾਮ ਅਲੈਕੁਮ ਜ਼ੈਨਬ ਅਰਸ਼ਦ ਕੈਸੀ ਆ
0: ਵਾਲੇਕੁਮ ਅਸਲਾਮ ਠੀਕ ਠਾਕ ਬਿਹਤਰੀਨ ਅਲਹਮਦੁਲਿਲਾ ਤੁਸੀਂ ਠੀਕ ਹੋ
1: ਜੀ ਅੱਲਾ ਦਾ ਸ਼ੁਕਰ ਅੱਲਾ ਦਾ ਸ਼ੁਕਰ ਅਲਹਮਦੁਲਿਲਾ ਮੈਂ ਬਿਲਕੁਲ ਠੀਕ ਠਾਕ ਹਾਂ ਤੁਹਾਡਾ ਸ਼ੋਅ ਸੁਣ ਰਹੀ ਹਾਂ
0: ਮਿਸਾਲਾਂ
1: ਨੇ ਮਿਲਦੇ ਰਹੋ ਤੇ ਮਿਲਦੇ ਰਹੋ ਰਿਸ਼ਤੇ ਰਿਸ਼ਤੇਦਾਰ ਨਾ ਮਿਲੋ ਤੇ ਛੁੱਟ ਜਾਂਦੇ ਭੁੱਲ ਜਾਂਦੇ ਭੁੱਲ ਭੁਲਾ ਜਾਂਦੇ ਨੇ ਤੇ ਅੱਜ ਕੱਲ ਤੇ ਵੈਸੇ ਵੀ ਸਾਨੂੰ ਬਸ ਮੋਬਾਈਲ ਚੱਲਦਾ ਹੋਰ ਸਾਨੂੰ ਕੁਛ ਨੀ ਚਾਹੀਦਾ
0: ਐਸਾ ਹੀ ਹੈ ਜੀ ਤਾਲੁਕਦਾਰੀਆਂ ਹੁਣ ਨਿਭਾਣੀਆਂ ਬੜੀਆਂ ਔਖੀਆਂ ਨੇ
1: ਬਹੁਤ ਔਖੀਆਂ
0: ਸੋਸ਼ਲ ਮੀਡੀਆ ਦੀ ਹੱਦ ਤੱਕ ਹਾਂਜੀ
1: ਬੜੀ ਕੋਈ ਗੱਲ ਹੋਏ ਬੜੇ ਜ਼ਰੂਰੀ ਕੰਮ ਤੇ ਅਸੀਂ ਘਰ ਬੈਠ ਕੇ ਮੋਬਾਈਲ ਤੇ ਫੋਨ ਕਰ ਜਾਣਾ ਗੁਆਰਾ ਨਹੀਂ ਸਮਝਦੇ
0: ਸਲਾਮੀਆਂ ਵੀ ਫਿਰ ਇੰਜੀ ਆ ਜਾਣਗੀਆਂ ਹੈ ਜੀ ਡਿਜੀਟਲ ਸਲਾਮੀ ਠੀਕ ਹੈ
1: ਜਨਤ ਜੀ ਬਿੱਲੀਆਂ ਤੇ ਗੱਲ ਹੋ ਰਹੀ ਸੀ
0: ਜੀ
1: ਮੇਰੇ ਭਾਈ ਸੀ ਅੱਲਾਹ ਤਾਲਾ ਉਹਨਾਂ ਨੂੰ ਜੰਨਤ ਨਸੀਬ ਕਰੇ ਭਾਈ ਇਸ ਦੁਨੀਆਂ ਦੇ ਵਿੱਚ ਨਹੀਂ ਹੈ
0: ਆਮੀਨ
1: ਤੇ ਉਹਨਾਂ ਨੇ ਨਾ ਇੱਕ ਬਿੱਲੀ ਪਾਲ ਰੱਖੀ ਸੀ ਘਰ ਛੋਟਾ ਜਿਹਾ ਬੱਚਾ ਲੈ ਕੇ ਪਾਲੇ ਤੇ ਉਹ ਬਿਲਕੁਲ ਵੱਡੀ ਹੋ ਗਈ ਸੀ ਬਿੱਲੀ
0: ਠੀਕ ਹੈ
1: ਤੇ ਬਿਲਕੁਲ ਵਾਈਟ ਸਫੇਦ ਸੀ ਚਿੱਟੀ ਸਾਰੀ ਉਹਨੇ ਅਸਾਂ ਲੇਟਦੇ ਸੀ ਨਾ ਜਿਸਨੇ ਭਾਈ ਤੋ ਆ ਕੇ ਯਕੀਨ ਕਰੋ ਕਦੇ ਬਾਜੂ ਦੇ ਉੱਤੇ ਜਿਹੜਾ ਨਾ ਆਪਣਾ ਮੂੰਹ ਰੱਖ ਤੇ ਉਹ ਵੀ ਨਾਲ ਲੇਟ ਜਾਂਦੀ
0: ਹਾਂ ਦੇਖਿਆ ਨਾ ਬਸ
1: ਭਾਈ ਦੇ ਨਾਲ
0: ਹਾਂਜੀ ਬਹੁਤ
1: ਜਿਹੜੇ ਜਾਨਵਰ ਪਾਲੇ ਹੋਣਾ ਇਹ ਬੜੇ ਸਮਝਦਾਰ ਅੱਜ ਕੱਲ ਤੇ ਲੋਕ ਜਾਨਵਰਾਂ ਕੋਲੋਂ ਬੜਾ ਕੰਮ ਲੈਂਦੇ ਨੇ
0: ਹਾਂਜੀ ਹਾਂਜੀ
1: ਜਾਨਵਰ ਇੰਨੇ ਸਮਝਦਾਰ ਜਾਨਵਰ ਹੋ ਗਏ
0: ਬਿਲਕੁਲ ਐਸੇ ਟ੍ਰੇਨਿੰਗ ਦੀ ਸਾਰੀ ਗੱਲ ਹੈ ਬਿਲਕੁਲ ਐਸੀ ਹੈ ਟ੍ਰੇਨਿੰਗ ਦੀ ਗੱਲ ਜੀ ਜੀ ਠੀਕ ਹੋ ਗਿਆ ਜੀ
1: ਬਿਲਕੁਲ ਇਹ ਮੈਂ ਬਿੱਲੀਆਂ ਤੇ ਗੱਲ ਤੁਸੀਂ ਕਰ ਰਹੇ ਸੀ ਨਾ
0: ਜੀ
1: ਹਾਂ ਜ਼ੈਨਬ ਜੀ ਫਿਰ ਹੁਣ ਤੁਸੀਂ ਆਹ ਗਾਣਾ ਹੁਣ ਪਲੇ ਕਰਿਆ ਨਾ ਮਾਹੀ ਨਾ ਸਾਨੂੰ ਭੁੱਲ ਜਾ
0: ਜੀ ਜੀ ਮਾਹੀ ਵੇ ਸਾਨੂੰ ਭੁੱਲ ਨਾ ਜਾਵੀ ਉਹ ਚੱਲ ਗਿਆ
1: ਇਹ ਮੈਂ ਵੀ ਮੂਵੀ ਦੇਖੀ ਹੈ ਤੇ ਅਕਮਲ ਜਾ ਰਿਹਾ ਹੁੰਦਾ ਪਿੰਡ ਤੋਂ ਸ਼ਹਿਰ ਤੇ ਸਿਰਫ ਦੋ ਸੁਸਤ ਆਏ ਉਸ ਮੌਕੇ ਤੇ ਗਾ ਰਹੀ ਹੁੰਦੀ
0: ਜੀ ਜੀ ਬਿਲਕੁਲ ਮੈਂ ਵੇਖ ਵੀ ਰਹੀ ਸੀ ਵੀਡੀਓ ਜੀ ਜੀ ਜੀ
1: ਮੈਂ ਮੂਵੀ ਦੇਖੀ ਜੇ ਨਾ
0: ਅੱਛਾ ਜੀ ਯਾਦ ਵੀ ਤਾਜ਼ਾ ਹੋ ਗਈ ਠੀਕ ਹੈ ਸ਼ਮੀਮਾ ਪੀ
1: ਜੈਨਬ ਜੀ ਇਸੀ ਫਿਲਮ ਦਾ ਗਾਣਾ ਇੱਕ ਉਹ ਕਿਉਂਕਿ ਮੈਂ ਗਾਣਾ ਉਹਨਾਂ ਦੀ ਫਰਮਾਇਸ਼ ਕਰ ਰਹੀ ਜਿਨ੍ਹਾਂ ਨੂੰ ਅਸੀਂ ਭੁੱਲ ਚੁੱਕੇ ਹਾਂ ਫਿਲਮ ਦਾ ਗਾਣਾ ਚੰਨਾ ਵੇ ਚੜ ਕੋਠੇ ਤੇ ਉਡੀਕਾਂ ਕਦੀ ਆ ਜਾ ਤੂੰ ਸਦਕੇ ਮੈਂ ਜਾਵਾਂ ਤੇ ਮੁੱਖ ਦਿਖਲਾ ਜਾ ਤੂੰ ਤੇ ਸਦਕੇ ਮੈਂ ਜਾਵਾਂ ਤੇ ਮੁੱਖ ਦਿਖਲਾ ਜਾ ਤੂੰ
0: ਦੇਖੋ
1: ਮੈਂ ਪਹਿਲੇ ਵੀ ਕਹਿ ਦਿੱਤੀ ਹੈ ਕਿ ਸਤੀਜਾ ਸਾਹਿਬਾ ਜਿਹੜਾ ਇੱਕ ਫੋਟੋ ਨੂੰ ਹੋਰ ਦੇ ਦੇ
0: ਅੱਛਾ ਜੀ ਠੀਕ ਹੋ ਗਿਆ
1: ਇੱਕ ਹਫ਼ਤਾ ਪੂਰਾ ਇੰਤਜ਼ਾਰ ਕਰਨਾ ਪੈਂਦਾ ਇੰਨਾ ਪਿਆਰਾ ਇੰਨਾ ਅੱਛਾ ਸ਼ੋ ਹੁੰਦਾ
0: ਥੈਂਕ ਯੂ ਸੋ ਮਚ ਜ਼ਰੂਰ
1: ਜ਼ਿਆਦਾ ਨਹੀਂ ਤੇ ਇੱਕ ਤੇ ਹੋਰ ਕਰੋ ਦੋ ਸ਼ੋ ਹੋਣੇ ਚਾਹੀਦੇ
0: ਠੀਕ ਹੋ ਗਿਆ ਸ਼ਮੀਮਾ ਆਪੀ
1: ਅਸਲਾਮ ਅਲੈਕੁਮ ਅੱਲਾ ਹਾਫਿਜ਼
0: ਵਾਲੇਕੁਮ ਅਸਲਾਮ ਅੱਲਾ ਹਾਫਿਜ਼ ਜੀ ਖੁਦਾ ਹਾਫਿਜ਼ ਅੱਲਾ ਕਿਆ ਬਾਤ ਹੈ ਸ਼ਮੀ ਮਾਪੀ ਸਾਡੇ ਨਾਲ ਮੌਜੂਦ ਰਹੀਆਂ ਇੱਕ ਸੋਹਣੀ ਜਿਹੀ ਯਾਦ ਵੀ ਤਾਜ਼ਾ ਕੀਤੀ ਸੌਂਗ ਵੀ ਸਾਨੂੰ ਸੁਣਾਇਆ ਸਰਨਾਵੇਂ 'ਤੇ ਵੀ ਗੱਲਬਾਤ ਕੀਤੀ ਹੈ ਨਾਲ ਜਨਾਬ ਚੰਗੇ ਜਿਹੇ ਮੈਸੇਜਿਸ ਦਾ ਬਹੁਤ ਸ਼ੁਕਰੀਆ ਕਵਲ ਲਾਜ਼ ਨੇ ਸਾਨੂੰ ਜੁਆਇਨ ਕਰ ਲਿਆ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਮੇਰਾ ਹਾਲ ਪੁੱਛ ਰਿਹਾ ਜ਼ਬਰਦਸਤ ਪ੍ਰੋਗਰਾਮ ਕਮਾਲ ਅੰਦਾਜ਼ੇ ਬਿਆਂ ਕਮਾਲ ਆ ਜੇ ਡੈਨ ਡੈਨ ਡੈਨ ਡੈਨ ਡੈਨ ਓਕੇ ਜੀ ਪਲੇ ਲਿਸਟ ਨੂੰ ਵੀ ਪਸੰਦ ਕਰਿਓ ਮਿਊਜ਼ਿਕ ਵਧੀਆ ਹੈ ਸ਼ਮਸੀ ਰੇਡੀਓ ਲਿਸਨਰਸ ਕਲੱਬ ਵੱਲੋਂ ਵੀ ਸਲਾਮ ਆ ਗਿਆ ਮੁਹੰਮਦ ਇਜਾਜ਼ ਅਲੀ ਨੇ ਕਿਹਾ ਹੈ ਕਿ ਤੁਸੀਂ ਪਿਛਲੇ ਕਮੈਂਟਸ ਜਿਹੜੇ ਨੇ ਨਾ ਉਹ ਸਹੀ ਤਰ੍ਹਾਂ ਨਹੀਂ ਵੇਖੇ ਅੱਗੇ ਪਿੱਛੇ ਹੋ ਗਏ ਨੇ ਮੈਂ ਕਮੈਂਟ ਕੀਤਾ ਹੋਇਆ ਸੀ ਠੀਕ ਹੋ ਗਿਆ ਕਵਲ ਨੇ ਕਿਹਾ ਹੈ ਕਿ ਕਦਰ ਹਮੇਸ਼ਾ ਜ਼ਿੰਦਗੀ ਵਿੱਚ ਹੀ ਕਰ ਲੈਣੀ ਚਾਹੀਦੀ ਹੈ ਹਾਏ ਹਾਏ ਹਾਏ ਕਿਆ ਬਾਤ ਹੈ, ਕਿਆ ਬਾਤ ਹੈ। ਬਿਲਕੁਲ ਐਸਾ ਹੀ ਹੈ ਜੀ, ਕੋਲ ਹੁੰਦਿਆਂ ਦੀ ਕਦਰ ਜਿਹੜੀ ਆ ਉਹ ਜ਼ਰੂਰ ਕਰਨੀ ਚਾਹੀਦੀ ਆ, ਬਾਅਦੋਂ ਫਿਰ ਸਿਰਫ ਪਛਤਾਵਾ ਰਹਿ ਜਾਂਦਾ। ਰਮਜ਼ਾਨ ਗੁਜਰ ਕਹਿ ਰਹੇ ਨੇ ਮਿਸ ਜੀ ਅੱਜ ਮੈਂ ਫਿਰ ਆ ਗਿਆ ਵਾਂ, ਹਾਜ਼ਰੀ ਲਾ ਦਿਓ। ਵੈਸੇ ਮੈਂ ਤੁਹਾਡੇ ਸ਼ੋਅ ਦਾ ਸਾਇਲੈਂਟ ਲਿਸਨਰ ਬਣ ਕੇ ਠੀਕ ਹੈ ਜੀ, ਓਕੇ ਜੀ, ਤੁਹਾਡੀ ਮਰਜ਼ੀ ਹੈ ਰਮਜ਼ਾਨ ਬਈ, ਹੁਣ ਅਸੀਂ ਕੀ ਕਹਿ ਸਕਦੇ ਹਾਂ ਜੀ। ਅਸਲਾਮ ਅਲੈਕੁਮ, ਅਸਲਾਮ ਅਲੈਕੁਮ।
2: ਵਾਲੇਕੁਮ ਸਲਾਮ, ਬਾਜੀ ਕੀ ਹਾਲ ਹੈ? ਠੀਕ ਹੋ?
0: ਮੈਂ ਠੀਕ ਠਾਕ। ਬਸ਼ੀਰ ਅਹਿਮਦ ਆ ਗਏ ਨੇ?
2: ਹਾਂਜੀ, ਬਸ਼ੀਰ ਅਹਿਮਦ ਨੂੰ ਕੋਲਾ ਚੰਬੇ ਬਸੇ ਦੋ
0: ਜੀ। ਪ੍ਰੋਗਰਾਮ ਸੁਣਦੇ ਪਏ ਹੋ?
2: ਪ੍ਰੋਗਰਾਮ ਸੁਣਾ ਲੈ ਤਾਂ ਕਾਲ ਕੀਤੀ।
0: ਨਹੀਂ ਕਈ ਨਹੀਂ ਵੀ ਸੁਣਦੇ ਫਿਰ ਵੀ ਫੋਨ ਕਰਦੇ ਨੇ।
2: ਮੈਂ ਤੁਹਾਨੂੰ ਦੱਸਿਆ ਸੀ
0: ਦੁਆ ਕਰ ਛੱਡਿਆ ਕਰੋ, ਠੀਕ ਹੈ? ਜ਼ਬਰਦਸਤ ਜ਼ਬਰਦਸਤ ਜੀ, ਚਲੋ ਬੜੀ ਮਿਹਰਬਾਨੀ। ਚਲੋ ਫੇਰ ਵੀ ਗੱਲ ਬਾਤ ਹੋ ਜਾਂਦੀ ਹੈ, ਇਹ ਵੀ ਬੜੀ ਚੰਗੀ ਗੱਲ ਹੈ। ਬਸ਼ੀਰ ਅਹਿਮਦ ਆਪਣਾ ਬੜਾ ਧਿਆਨ ਖਿਆਲ ਰੱਖੋ, ਦੁਆਵਾਂ ਚ ਯਾਦ ਰੱਖੋ, ਠੀਕ ਹੈ? ਜ਼ਰੂਰੀ ਹੈ ਜੀ, ਜ਼ਰੂਰੀ। ਚਲੋ ਜਿਉਂਦੇ ਵਾਸਤੇ, ਓਕੇ ਜੀ, ਵਾਲੇਕੁਮ ਅਸਲਾਮ, ਰੱਬ ਰਾਖਾ, ਰੱਬ ਰਾਖਾ। ਬਸ਼ੀਰ ਅਹਿਮਦ ਸਾਡੇ ਨਾਲ ਮੌਜੂਦ ਰਹੇ, ਭਾਈ ਹਮੀਦ ਨੇ ਦੱਸਿਆ ਕਿ ਜਨਮ ਬਾਪੀ ਦਾ ਪ੍ਰੋਗਰਾਮ ਚੱਲਦਾ, ਮੈਂ ਕਿਹਾ ਅੱਛਾ ਜੀ ਠੀਕ ਹੈ ਜੀ ਜੀ। ਅਸਲਾਮ ਅਲੈਕੁਮ।
3: ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ, ਕੌਣ ਸਾਡੇ ਨਾਲ?
3: ਆਈਸਕ੍ਰੀਮ
0: ਹੈ? ਅੱਛਾ, ਅਨੀਲਾ ਸਾਹਿਬਾ। ਅਨੀਲਾ ਸਾਹਿਬਾ,
3: ਸ਼ੁਕਰੀਆ।
0: ਅਨੀਲਾ ਸਾਹਿਬਾ ਕਿੱਥੇ ਰਹੇ ਹੋ ਇੰਨਾ ਅਰਸਾ? ਅੱਛਾ ਜੀ, ਚਲੋ ਠੀਕ ਹੈ। ਕਦਰ ਦੇ ਹਵਾਲੇ ਨਾਲ ਕੀ ਕਹੋਗੇ ਤੁਸੀਂ? ਤਾਂ ਹੀ ਉਹ ਗਵਾਚੇ ਹੋਏ ਸੀ ਕਿ ਸਾਡੀ ਕਦਰ ਹੋਏ, ਸਾਨੂੰ ਯਾਦ ਕੀਤਾ ਜਾਏ।
3: ਨਹੀਂ ਆਹੋ, ਮੈਂ ਕਹਿ ਰਹੀ ਸੀ ਮੈਨੂੰ ਕੋਈ ਯਾਦ ਕਰੇ, ਮੈਨੂੰ ਕੋਈ ਵਾਜਾ ਮਾਰੇ, ਫਿਰ ਮੈਂ ਨੱਸੀ ਨੱਸੀ ਆਵਾਂ ਕਿ ਮੇਰੇ ਭੈਣ ਭਰਾ ਮੈਨੂੰ ਯਾਦ ਕਰ ਰਹੇ ਨੇ।
0: ਚਲੋ ਜੀ, ਬੜੀ ਮਿਹਰਬਾਨੀ ਜੀ।
3: ਦਰਅਸਲ ਐ ਵੇ ਕਿ ਜਿਹੜੇ ਦੂਰ ਕਹਿੰਦੇ ਨੇ ਨਾ, ਆਂਖ ਹੋਜਲ ਤੇ ਪਹਾੜ ਹੋਜਲ, ਹੈ ਬਾਜ਼ਫਾ ਤੇ ਇਸ ਤਰ੍ਹਾਂ ਵੀ ਹੁੰਦਾ ਨਾ
0: ਜੀ ਜੀ,
3: ਕਿ ਜੇ ਅਸੀਂ ਇੱਧਰ ਉੱਧਰ ਹੋ ਜਾਈਏ ਤਾਂ ਫਿਰ ਭੁੱਲ ਜਾਂਦੇ ਨੇ ਨਾ।
0: ਹਾਂ ਇਹ ਵੀ ਹੈ,
3: ਸਾਡੇ ਕਾਲਰ ਨੇ ਜਿਹੜੇ ਇੱਧਰ ਉੱਧਰ ਹੋਏ ਨੇ ਸਾਨੂੰ ਅਕਸਰ ਨਾ ਯਾਦ ਰਹਿੰਦੇ, ਅਕਸਰ ਭੁੱਲ ਜਾਂਦੇ ਨੇ। ਜਿਵੇਂ ਨਾਦਰਾ ਹੈ, ਸਾਡੇ ਮਹਿਬੂਬ ਅਲੀ ਬਾਈ ਨੇ, ਕਿ ਨਹੀਂ ਮਤਲਬ ਕਾਲਰ ਇੱਧਰ ਉੱਧਰ ਹੋਏ ਨੇ
0: ਜੀ ਜੀ ਜੀ ਜੀ।
3: ਐਸੇ ਬਾਕੀ
0: ਜੀ ਜੀ, ਮੈਂ ਕਿਹਾ ਐਸੇ ਲਈ ਅਸੀਂ ਨਾਲ ਨਾਲ ਯਾਦ ਕਰੀਦਾ ਕਿ ਤੁਸੀਂ ਸਾਨੂੰ ਨਾ ਭੁੱਲੋ,
3: ਨਾ ਭੁੱਲੋ। ਤੇ ਵੈਸੇ ਵੱਡੇ ਕਈ ਦਫਾ ਕਹਿੰਦੇ ਹੁੰਦੇ ਸੀ ਕਿ ਕਦਰ ਖੋ ਦਿੰਦਾ ਹੈ ਰੋਜ਼ ਦਾ ਆਣਾ ਜਾਣਾ,
0: ਬਿਲਕੁਲ
3: ਹੈ ਐ ਵੀ ਸੀ। ਤੇ ਰੋਜ਼ ਰੋਜ਼ ਜਿੱਥੇ ਜਾਂਦੇ ਰਹੋ, ਬਾਜ਼ ਦਫਾ ਰੋਜ਼ ਰੋਜ਼ ਹੀ ਫੋਨ ਖੜਕਾਉਂਦੇ ਰਹੋ ਤੇ ਉਹ ਤੰਗ ਆ ਕੇ ਸਾਡਾ ਫੋਨ ਹੀ ਨਹੀਂ ਚੁੱਕਦੇ, ਉਹ ਕਹਿੰਦੇ ਤੋਂ ਮਗਰੋਂ
0: ਲੱਗ। ਐ ਵੀ ਗੱਲ, ਐ ਵੀ ਗੱਲ। ਵੈਸੇ ਵੀ ਹਰ ਵੇਲੇ ਨਾ ਦਸਤਿਆਬ ਨਹੀਂ ਹੋਣਾ ਚਾਹੀਦਾ।
3: ਹਾਂਜੀ,
0: ਹੈ ਨਾ ਜੀ?
3: ਹਾਂ, ਕਿਉਂਕਿ ਹਰ ਵੇਲੇ ਦਸਤਿਆਬ ਦੀ ਫਿਰ ਕੋਈ ਵੈਲਿਊ ਨਹੀਂ ਰਹਿੰਦੀ ਨਾ।
0: ਬਿਲਕੁਲ ਐਸਾ ਹੀ ਹੈ ਜੀ,
3: ਥੋੜਾ ਜਿਹਾ ਇੱਧਰ ਉੱਧਰ ਵੀ ਹੋ ਜਾਣਾ ਚਾਹੀਦਾ ਤੇ ਫਿਰ ਬਾਅਦ ਵਿੱਚ ਕਹਿਣਾ ਚਾਹੀਦਾ ਜਿਹਨੂੰ ਸਾਡੀ ਚਾਹ ਨਹੀਂ ਸਾਨੂੰ ਦੀ ਪਰਵਾਹ ਨਹੀਂ,
0: ਤੁਹਾਨੂੰ ਚਾਹ ਨਹੀਂ ਸਾਨੂੰ ਪਰਵਾਹ ਨਹੀਂ। ਜ਼ਬਰਦਸਤ ਅਨੀਲਾ ਸਾਹਿਬਾ, ਦਿਲ ਕਰ ਰਿਹਾ ਸੀ ਗੱਲਬਾਤ ਅੱਗੇ ਟੋਰੀ ਹੈ, ਲੇਕਿਨ 2:30 ਤੇ ਇੱਕ ਸਪਾਂਸਰ ਪ੍ਰੋਗਰਾਮ ਹੈ ਸਾਡੇ ਕੋਲ, ਉਸ ਨੂੰ ਅਸੀਂ ਸ਼ਾਮਿਲ ਕਰਦੇ ਹਾਂ।
3: ਮੇਰੀ ਕਾਲ ਉਦੋਂ ਹੀ ਆ ਕੇ ਲੱਗਦੀ ਜਿਵੇਂ ਇੱਧਰ ਉਧਰੋਂ ਵੱਜ ਕੇ ਵਾਪਸ ਆ
0: ਜਾ। ਬਸ ਦੇਖ ਲਓ ਫਿਰ, ਬਹੁਤ ਸ਼ੁਕਰੀਆ ਜੀ, ਇਨਸ਼ਾਅੱਲਾ ਛੇਤੀ ਗੱਲ ਹੋਏਗੀ।
3: ਮੈਂ ਕੋਸ਼ਿਸ਼ ਕਰਾਂਗੀ ਮੇਰੀ ਦੁਬਾਰਾ ਕਾਲ ਮਿਲੇ ਫਿਰ ਮੈਂ ਸਭ ਨੂੰ ਸਲਾਮ ਦੁਆ ਵੀ ਦੇਵਾਂਗੀ ਤੇ ਓਕੇ ਨਿੱਕੀ ਜੀ ਗੱਲ ਸੁਣਾਵਾਂਗੀ।
0: ਥੈਂਕ ਯੂ ਸੋ ਮਚ ਅਨੀਲਾ ਸਾਹਿਬਾ, ਅੱਲਾ ਹਾਫਿਜ਼, ਬੜੀ ਮਿਹਰਬਾਨੀ।
4: Listening to FM 101, a bale bale o shawa shawa.
5: ਅਸਲਾਮ ਅਲੈਕੁਮ ਸਾਮਿਨ, ਪ੍ਰੋਗਰਾਮ ਜਾਨ ਹੈ ਤੇ ਜਹਾਨ ਹੈ ਦੇ ਨਾਲ ਤਾਹਿਰਾ ਜਬੀਨ ਹਾਜ਼ਰ ਹੈ। ਇਹ ਪ੍ਰੋਗਰਾਮ ਤੁਹਾਡੀ ਖਿਦਮਤ ਵਿੱਚ ਅਨਵਰ ਹਸਪਤਾਲ ਵੱਲੋਂ ਪੇਸ਼ ਕੀਤਾ ਜਾਂਦਾ ਹੈ। ਸਾਡੇ ਨਾਲ ਸਾਡੇ ਪ੍ਰੋਗਰਾਮ 'ਚ ਅੱਜ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ, ਡਾਕਟਰ ਸਾਹਿਬ ਸਾਬਕਾ ਵਾਈਸ ਪ੍ਰਿੰਸੀਪਲ ਨੇ ਲਾਹੌਰ ਮੈਡੀਕਲ ਕਾਲਜ ਦੇ ਵਿੱਚ, ਤੇ ਡਾਕਟਰ ਸਾਹਿਬ ਦਾ ਆਪਣੇ ਸ਼ੋਬੇ ਦੇ ਵਿੱਚ 32 ਸਾਲ ਦਾ ਤਜਰਬਾ ਹੈ। ਸਾਮਿਨ, ਤੁਹਾਨੂੰ ਕੋਈ ਵੀ ਮਸਲਾ ਹੋਏ ਤੁਸੀਂ ਡਾਕਟਰ ਸਾਹਿਬ ਕੋਲ ਕਲੀਨਿਕ ਆ ਸਕਦੇ ਹੋ। ਜਿਹੜੇ ਮਰੀਜ਼ ਕਲੀਨਿਕ ਨਹੀਂ ਆ ਸਕਦੇ ਉਹ ਡਾਕ ਦੇ ਜ਼ਰੀਏ ਵੀ ਦਵਾਈ ਮੰਗਵਾ ਸਕਦੇ ਨੇ। ਡਾਕਟਰ ਸਾਹਿਬ ਦਾ ਫੋਨ ਨੰਬਰ ਤੇ ਉਹਨਾਂ ਦੇ ਕਲੀਨਿਕ ਦਾ ਐਡਰੈਸ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ 03-00-44-1-3-8-6-0, ਯਾਨੀ 03-44-13-860। ਡਾਕਟਰ ਸਾਹਿਬ ਦਾ ਦੂਸਰਾ ਨੰਬਰ ਨੋਟ ਕਰ ਲਵੋ 03-41-6-1-1-7-7-9-0, ਯਾਨੀ 03-41-611-77-90। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ। ਤੇ ਉਹ ਸਮੇਂ ਡਾਕਟਰ ਸਾਹਿਬ ਨਾਲ ਇਹਨਾਂ ਦੇ ਮੁਖਤਲਿਫ ਮਰਜ਼ਾਂ ਦੇ ਬਾਰੇ ਚ ਜਿਹੜੇ ਕਿ ਸਾਨੂੰ ਸੁਣਨ ਵਾਲਿਆਂ ਨੇ ਕੀਤੇ ਨੇ ਮੈਸੇਜ, ਉਹਨਾਂ ਦੇ ਬਾਰੇ ਚ ਗੱਲਬਾਤ ਕਰਨੇ ਆ ਤੇ ਕੁਛ ਬਿਮਾਰੀਆਂ ਦੇ ਬਾਰੇ ਚ ਡਾਕਟਰ ਸਾਹਿਬ ਨੂੰ ਤਫਸੀਲਨ ਸੁਣਨੇ ਆ ਅਸੀਂ ਜੀ। ਅਸਲਾਮ ਅਲੈਕੁਮ ਡਾਕਟਰ ਸਾਹਿਬ।
6: ਵਾਲੇਕੁਮ ਸਲਾਮ।
5: ਡਾਕਟਰ ਸਾਹਿਬ, ਅੱਜ ਕੱਲ ਸ਼ੂਗਰ ਦਾ ਬਹੁਤ ਸਾਰੇ ਲੋਕਾਂ ਨੂੰ ਮਸਲਾ ਹੋ ਰਿਹਾ
6: ਜੀ,
5: ਸਾਨੂੰ ਕਾਫੀ ਮੈਸੇਜ ਮਸੂਲ ਵੀ ਹੁੰਦੇ ਨੇ, ਯਾਨੀ ਸ਼ੂਗਰ ਦੀ ਵਜ੍ਹਾ ਤੋਂ ਲੋਕਾਂ ਨੂੰ ਜਿਹੜੇ ਮਸਲੇ ਹੋ ਜਾਂਦੇ ਨੇ ਮਜ਼ੀਦ, ਤੇ ਉਹਦੇ ਬਾਰੇ ਚ ਸਾਨੂੰ ਮੈਸੇਜ ਆਏ ਨੇ ਇੱਕ ਦੋ, ਤੇ ਉਹ ਕਹਿੰਦੇ ਨੇ ਕਿ ਸਾਨੂੰ ਡਿਟੇਲ ਨਾਲ ਦੱਸੋ ਕਿ ਇਹਦੇ ਵਿੱਚ ਕਿਹੜੀ ਕਿਹੜੇ ਮਸਲੇ ਮਜ਼ੀਦ ਵੱਧ ਜਾਂਦੇ ਨੇ, ਪਰਹੇਜ਼ ਔਰ ਹੋਮਿਓਪੈਥਿਕ ਦੇ ਵਿੱਚ ਇਹਦਾ ਤਰੀਕਾ ਇਲਾਜ ਜੋ ਹੈ ਉਹ ਤੁਸੀਂ ਤਫਸੀਲਨ ਸਾਨੂੰ ਦੱਸ ਦਿਓ।
6: ਬਿਸਮਿਲ੍ਲਾਹ ਰਹਿਮਾਨ ਰਹੀਮ। ਸ਼ੂਗਰ ਇੱਕ ਐਸੀ ਨਾਮਰਾਦ ਬਿਮਾਰੀ ਹੈ, ਜਦੋਂ ਇੱਕ ਵਾਰੀ ਲੱਗ ਜਾਂਦੀ ਹੈ ਫਿਰ ਬੜੀ ਮੁਸ਼ਕਲ ਜਾਨ ਛੱਡਦੀ ਹੈ। ਅਤੇ ਸ਼ੂਗਰ ਜਿਹੜੀ ਹੈ ਅਸਲ ਦੇ ਵਿੱਚ ਬਹੁਤੇ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਦਾ ਮੋਟਾਪਾ ਹੁੰਦਾ, ਖਾਸ ਤੌਰ 'ਤੇ ਪੇਟ ਦੇ ਉੱਤੇ ਚਰਬੀ ਚੜ੍ਹ ਜਾਂਦੀ ਹੈ, ਉਹਦੀ ਵਜ੍ਹਾ ਨਾਲ ਵੀ ਅਕਸਰ ਸ਼ੂਗਰ ਹੋ ਜਾਂਦੀ ਹੈ। ਬਾਜ਼ ਔਕਾਤ ਵਾਲਦਿਆਂ ਨੂੰ ਸ਼ੂਗਰ ਹੋਵੇ ਤਾਂ ਅੱਗੇ ਬੱਚਿਆਂ ਨੂੰ ਵੀ ਹੋ ਜਾਂਦੀ ਹੈ। ਸ਼ੂਗਰ ਇਹ ਜਿਹੜੇ ਨਾਕਸ ਗਜ਼ਾ ਦੀ ਵਜ੍ਹਾ ਨਾਲ, ਐਕਸਰਸਾਈਜ਼ ਨਾ ਕਰਨਾ, ਪੈਦਲ ਨਾ ਚੱਲਣਾ, ਮੋਟਾਪਾ ਛਾ ਜਾਣਾ, ਇਹਦੇ ਨਾਲ ਵੀ ਸ਼ੂਗਰ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ। ਆਮ ਤੌਰ 'ਤੇ ਦੋ ਵੱਡੀਆਂ ਇਹਦੀਆਂ ਕਿਸਮਾਂ ਨੇ, ਇੱਕ ਟਾਈਪ 1 ਹੈ, ਇੱਕ ਟਾਈਪ 2 ਹੈ। ਟਾਈਪ 1 ਡਾਇਬਟੀਜ਼ ਮਲਾਈਟਸ ਹੈ ਅਤੇ ਇੱਕ ਟਾਈਪ 2 ਡਾਇਬਟੀਜ਼ ਮਲਾਈਟਸ ਹੈ। ਟਾਈਪ 2 ਜਿਹੜੀ ਉਹਨੂੰ ਕਹਿੰਦੇ ਆ ਜਿਹੜੀ ਗੋਲੀਆਂ ਵਗੈਰਾ ਖਾਣ ਨਾਲ ਕੰਟਰੋਲ ਹੋ ਜਾਂਦੀ ਹੈ। ਟਾਈਪ 1 ਦੇ ਵਿੱਚ ਆਮ ਤੌਰ 'ਤੇ ਇਨਸੁਲਿਨ ਲਾਉਣਾ ਪੈਂਦੀ ਹੈ। 30 ਸਾਲ ਤੋਂ ਪਹਿਲੇ ਜ਼ਿਆਦਾਤਰ ਲੋਕਾਂ ਨੂੰ ਟਾਈਪ 1 ਹੁੰਦੀ ਹੈ। ਅਤੇ ਸ਼ੂਗਰ ਜਿਹੜੀ ਐਸੀ ਬਿਮਾਰੀ ਹੈ ਕਿ ਇਹਦੇ ਹੋਮਿਓਪੈਥੀ 'ਚ ਬੜਾ ਅੱਛਾ ਅਤੇ ਮੁਅੱਤਰ ਇਲਾਜ ਮੌਜੂਦ ਹੈ ਔਰ ਇਹਦੇ ਨਾਲ ਦਵਾਈਆਂ ਦੇ ਨਾਲ ਹਮੇਸ਼ਾ ਹੀ ਕੰਟਰੋਲ ਰਹਿੰਦੀ ਹੈ। ਔਰ ਸਾਡੀ 33 ਸਾਲਾ ਪ੍ਰੈਕਟਿਸ ਦੇ ਵਿੱਚ ਹਜ਼ਾਰਾਂ ਹੀ ਲੋਕ ਜਿਹੜੇ ਨੇ ਉਹ ਦਵਾਈ ਖਾ ਰਹੇ ਨੇ ਔਰ ਸ਼ਿਫਾਯਾਬ ਹੋ ਰਹੇ ਨੇ ਔਰ ਇਹਦੇ ਕੋਈ ਦਵਾਈਆਂ ਦੇ ਸਾਈਡ ਇਫੈਕਟ ਕੋਈ ਨਹੀਂ। ਹਾਲਾਂਕਿ ਸ਼ੂਗਰ ਦੀ ਵਜ੍ਹਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ, ਜਿਹਦੇ 'ਚ ਸ਼ੂਗਰ ਜਿਹੜੀ ਇਹ ਮਤਲਬ ਬੰਦੇ ਨੂੰ ਗੈਂਗਰੀਨ ਵੀ ਹੋ ਜਾਂਦੀ ਹੈ, ਪੈਰਾਂ ਦੇ ਉੱਤੇ ਜ਼ਖਮ ਬਣ ਜਾਂਦਾ, ਕਾਲੇ ਹੋ ਜਾਂਦੇ ਨੇ, ਉਸ ਤੋਂ ਬਾਅਦ ਕਾਲ ਕੱਟਣੇ ਵੀ ਪੈ ਜਾਂਦੇ ਨੇ। ਅਤੇ ਸ਼ੂਗਰ ਵਾਲਿਆਂ ਨੂੰ ਚਾਹੀਦਾ ਕਿ ਪੈਰਾਂ ਨੂੰ ਵੀ ਆਮ ਤੌਰ 'ਤੇ ਰੋਜ਼ਾਨਾ ਰਾਤ ਨੂੰ ਅੱਛੇ ਸਾਬਣ ਦੇ ਨਾਲ ਸਾਫ਼ ਕਰਕੇ ਅਤੇ ਵੈਸਲੀਨ ਵਗੈਰਾ ਲਾ ਲੈਣ ਤਾਂ ਕਿ ਨਰਮ ਰਹਿਣ ਪੈਰ, ਅਤੇ ਪੈਰ ਉਹਨਾਂ ਦੇ ਫਟਣੇ ਨਹੀਂ ਚਾਹੀਦੇ। ਇਸ ਵਾਸਤੇ ਰੋਜ਼ਾਨਾ ਪੈਰਾਂ ਦੀ ਵੀ ਤਿਆਰ ਕਰਨੀ ਚਾਹੀਦੀ ਹੈ। ਗੈਂਗਰੀਨ ਇਸ ਚੀਜ਼ ਨੂੰ ਕਹਿੰਦੇ ਹਾਂ ਕਿ ਉਹ ਮਾਸ ਖਰਾਬ ਹੋ ਜਾਂਦਾ, ਕਾਲਾ ਹੋ ਜਾਂਦਾ, ਫਿਰ ਉਹ ਬਾਅਦ ਕੱਟਣੇ ਪੈ ਜਾਂਦਾ। ਦੂਸਰਾ, ਸ਼ੂਗਰ ਦੀ ਵਜ੍ਹਾ ਨਾਲ ਸਫੇਦ ਮੋਤੀਆ ਵੀ ਬਹੁਤ ਜ਼ਿਆਦਾ ਹੋ ਜਾਂਦਾ, ਕਾਲਾ ਮੋਤੀਆ ਵੀ ਹੋ ਜਾਂਦਾ, ਔਰ ਇਹਦੇ ਵਾਸਤੇ ਵੀ ਬੜੀਆਂ ਅੱਛੀਆਂ ਦਵਾਈਆਂ ਮੌਜੂਦ ਨੇ, ਹੁੰਦੇ ਨੇ ਉਹ ਪਾਣੇ ਹੁੰਦੇ ਨੇ, ਉਹਦੇ ਨਾਲ ਸਫੇਦ ਮੋਤੀਆ ਵੀ ਠੀਕ ਹੋ ਜਾਂਦਾ ਹੈ, ਕਾਲਾ ਮੋਤੀਆ ਦੇ ਵੀ ਉਹਦਾ ਬੜਾ ਅੱਛਾ ਅਸਰ ਹੈ। ਉਸ ਤੋਂ ਬਾਅਦ ਜੋੜਾਂ ਦੀਆਂ ਦਰਦਾਂ ਸ਼ੂਗਰ ਵਾਲਿਆਂ ਨੂੰ ਰਹਿਣ ਲੱਗ ਪੈਂਦੀਆਂ ਨੇ, ਗੁਰਦੇ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਨੇ, ਗੁਰਦਿਆਂ ਦੇ ਮਤਲਬ ਸੋਜਿਸ਼ ਵੀ ਹੋ ਜਾਂਦੀ ਹੈ, ਖਰਾਬ ਵੀ ਹੋ ਜਾਂਦੇ ਨੇ ਆਸਤਾ ਆਸਤਾ। ਸ਼ੂਗਰ ਦੀ ਵਜ੍ਹਾ ਨਾਲ ਫਾਲਜ ਵੀ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੋ ਜਾਂਦਾ, ਅਤੇ ਕਈ ਲੋਕਾਂ ਨੂੰ ਫਾਲਜ ਹੋ ਵੀ ਜਾਂਦਾ ਹੈ, ਕਿਉਂਕਿ ਸ਼ੂਗਰ ਦੀ ਵਜ੍ਹਾ ਨਾਲ ਵੇਨ ਵਗੈਰਾ ਜਿਹੜੀਆਂ ਨਾਲੀਆਂ ਹੁੰਦੀਆਂ ਉਹਨਾਂ 'ਚ ਚਰਬੀ ਕੋਲੈਸਟ੍ਰੋਲ ਆਸਤਾ ਆਸਤਾ ਜਮ੍ਹਾਂ ਹੋ ਜਾਂਦਾ, ਉਹ ਸਖਤ ਹੋ ਜਾਂਦੀਆਂ ਨੇ, ਅਤੇ ਉਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਉਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਸਮ 'ਤੇ ਸੋਜ਼ਿਸ਼ ਖਾਰਿਸ਼ ਵੀ ਹੋਣਾ ਸ਼ੁਰੂ ਹੋ ਜਾਂਦੀ ਹੈ, ਅਤੇ ਇਹ ਸਾਰੇ ਮਸਲਿਆਂ ਦਾ, ਉਸ ਤੋਂ ਇਲਾਵਾ ਮਿਹਦਾ ਜਿਹੜਾ ਹੈ, ਮਿਹਦਾ ਜਲਨ ਵਗੈਰਾ ਰਹਿਣਾ, ਜਲਨ ਅਲਸਰ ਬਣ ਜਾਣਾ, ਇਹ ਸ਼ੂਗਰ ਵਾਲਿਆਂ ਨੂੰ ਵੀ ਅਕਸਰ ਇਹ ਮਸਲੇ ਹੋ ਜਾਂਦੇ ਨੇ। ਇਸ ਤੋਂ ਇਲਾਵਾ ਹੋਰ ਵੀ ਬੜੀਆਂ ਅੱਛੀਆਂ ਬਿਮਾਰੀਆਂ ਦਾ ਇਲਾਜ ਮੌਜੂਦ ਹੈ, ਜਿਹਦੇ 'ਚ ਹਾਫਜ਼ਾ ਦੀ ਕਮਜ਼ੋਰੀ ਹੋ ਜਾਂਦੀ ਹੈ, ਯਾਦਦਾਸ਼ ਕਮਜ਼ੋਰ ਹੋ ਜਾਂਦੀ ਹੈ। ਕੁਝ ਲੋਕਾਂ ਨੂੰ ਜਿਹੜਾ ਹੈ ਉਹ ਚਾਹੀਦਾ, ਕਮ ਅਜ਼ ਕਮ ਹਰ ਬੰਦੇ ਨੂੰ ਪੈਦਲ ਚੜ੍ਹਨਾ ਚਾਹੀਦਾ, ਜਿਹਦੇ 20 ਮਿੰਟ ਪੈਦਲ ਚੱਲਣਾ ਬਹੁਤ ਜ਼ਰੂਰੀ ਹੈ। ਅਤੇ ਜਿਹਨਾਂ ਹੋਰ ਬਿਮਾਰੀਆਂ ਮਜ਼ੀਦ ਜਿਹੜਾ ਹੋਮਿਓਪੈਥੀ ਬੜਾ ਅੱਛਾ ਇਲਾਜ ਮੌਜੂਦ ਹੈ, ਉਹਦੇ 'ਚ ਸ਼ਾਮਲ ਹੈ ਪੈਰਾਂ 'ਚ ਜਲਨ ਲੈਣਾ, ਕੁਝ ਚੀਜ਼ਾਂ ਨੂੰ ਪਸੀਨਾ ਜ਼ਿਆਦਾ ਆ ਜਾਂਦਾ ਹੈ।
5: ਜੀ ਸਾਮੇ, ਤੁਸੀਂ ਤਫਸੀਲ ਨਾਲ ਡਾਕਟਰ ਸਾਹਿਬ ਕੋਲੋਂ ਸੁਣਿਆ ਕਿ ਸ਼ੂਗਰ ਦੀ ਵਜ੍ਹਾ ਤੋਂ ਤੇ ਇਸ ਤੋਂ ਇਲਾਵਾ ਵੀ ਜਿਹੜੀ ਮਸਲੇ ਹੁੰਦੇ ਨੇ, ਬਿਮਾਰੀਆਂ ਹੁੰਦੀਆਂ ਉਹਦੇ ਹੋਮਿਓਪੈਥਿਕ ਦੇ ਵਿੱਚ ਇਹਦਾ ਕਾਫੀ ਅੱਛਾ ਤੇ ਮੁਸਰ ਇਲਾਜ ਮੌਜੂਦ ਹੈ। ਜੀ ਸਾਮੇਨ, ਤੁਸੀਂ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਵੋ, 03-00-44-1-3-8-6-0, ਯਾਨੀ 03-44-13-860। ਜੀ ਡਾਕਟਰ ਸਾਹਿਬ ਨਾਲ ਮਜ਼ੀਦ ਸਵਾਲ ਕਰਨੇ ਆ ਜਿਹੜੇ ਮੈਸੇਜ ਸਾਨੂੰ ਲੋਕਾਂ ਨੇ ਕੀਤੇ ਨੇ, ਤੇ ਉਹਨਾਂ ਕੋਲੋਂ ਜਵਾਬ ਲੈਂਦੇ ਆ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਵਾਸਫ ਸਾਹਿਬ ਨੇ, ਇਹ ਕਹਿੰਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀਆਂ ਸੀ, ਇਹਨਾਂ ਨਾਲ ਡਾਕਟਰ ਸਾਹਿਬ ਨੇ ਆਪਰੇਸ਼ਨ ਦਾ ਕਿਹਾ, लेकिन ऑपरेशन नहीं करवाना चाहते सी, इन्होंने तुहाडे कोलों दवाई खाधी है, कहिंदे ने कि मैनूं गुरदिआं दी दर्द दा वी हुण आराम है, ते पहले नालों जिहड़ा पत्थरी वाला मसला सी ਉਹ ਵੀ ਬਿਹਤਰ ਹੋ ਰਿਹਾ, ਯਾਨੀ ਦਵਾਈ ਦੇ ਨਾਲ ਪੱਥਰੀ ਨਿਕਲ ਰਹੀ ਹੈ, ਟੁੱਟ ਕੇ ਨਿਕਲ ਰਹੀ ਹੈ। ਇਹਨਾਂ ਨੇ ਕਿਹਾ ਮਜ਼ੀਦ ਡਾਕਟਰ ਸਾਹਿਬ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
6: ਹਾਂਜੀ, ਦਵਾਈ ਤੁਹਾਨੂੰ ਭੇਜ ਰਹੇ, ਸਾਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਗੁਰਦੇ ਦੀ ਪੱਥਰੀ ਨਿਕਲਣਾ ਸ਼ੁਰੂ ਹੋ ਗਈ ਹੈ ਔਰ ਤੁਹਾਡੀ ਦਰਦ ਵੀ ਗੁਰਦੇ ਦੀ ਠੀਕ ਹੋ ਗਈ ਹੈ, ਪੱਥਰੀ ਦੀ ਵਜ੍ਹਾ ਨਾਲ ਜਿਹੜੀ ਹੋ ਰਹੀ ਸੀ। ਕੋਸ਼ਿਸ਼ ਇਹ ਕਰੋ ਕਿ ਪਾਣੀ ਸਾਫ਼ ਸੁਥਰਾ ਉਬਾਲ ਕੇ ਇਸਤੇਮਾਲ ਕਰੋ, ਵੱਡੇ ਪੱਤੀਆਂ ਵਾਲੀਆਂ ਸਬਜ਼ੀਆਂ ਜ਼ਰਾ ਤੁਸੀਂ ਪਰਹੇਜ਼ ਰੱਖੋ ਜਿਹਦੇ ਵਿੱਚ ਸ਼ਾਮਿਲ ਨੇ ਮਤਲਬ ਪਾਲਕ, ਸਾਗ, ਟਮਾਟਰਾਂ ਦੀਆਂ ਚੀਜ਼ਾਂ ਜ਼ਰਾ ਘੱਟ ਇਸਤੇਮਾਲ ਕਰੋ।
5: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸੁਖੀਰ ਸਾਹਿਬ ਨੇ ਕੀਤਾ ਸ਼ੇਹੂਪੁਰਾ ਤੋਂ। ਇਹ ਲਿਖਦੇ ਨੇ ਕਿ ਮੈਨੂੰ ਅੰਧਰਾਤੇ ਦਾ ਮਸਲਾ ਹੈ
6: ਜੀ,
5: ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਦਿਨ ਬ ਦਿਨ ਕਮਜ਼ੋਰ ਹੋਈ ਜਾ ਰਹੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਖਾ ਰਿਹਾ, ਮੈਨੂੰ ਹੁਣ ਇਸ ਦਵਾਈ ਨਾਲ ਕਾਫੀ ਆਰਾਮ ਹੈ, ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ। ਇਹਦੇ ਨਾਲ ਤੁਸੀਂ ਮੈਨੂੰ ਇਹ ਵੀ ਲਿਖ ਦਿਓ, ਦੱਸ ਦਿਓ ਕਿ ਮੈਂ ਕਿੰਨਾ ਅਰਸਾ ਦਵਾਈ ਇਸਤੇਮਾਲ ਕਰਨੀ ਹੈ।
6: ਹਾਂਜੀ, ਅੰਦਰਾਤੇ ਵਾਸਤੇ ਤੁਹਾਨੂੰ ਮਜ਼ੀਦ 3-4 ਮਹੀਨੇ ਦਵਾਈ ਇਸਤੇਮਾਲ ਕਰਨੀ ਪਏਗੀ। ਕੱਟੇ ਮਿੱਟੀ ਤੋਂ ਤੁਸੀਂ ਅੱਖਾਂ ਨੂੰ ਬਚਾਉਣਾ ਹੈ, ਤੇ ਇਹ ਅੰਦਰਾਤਾ ਜਿਹੜਾ ਤੁਹਾਨੂੰ ਹੈ ਆਮ ਤੌਰ ਤੇ ਮਰੂਸੀ ਬਿਮਾਰੀਆਂ ਚ ਵੀ ਆਉਂਦਾ ਹੈ, ਵਾਲਦਾਂ ਨੂੰ ਅਗਰ ਹੋਵੇ, ਆਪਸ ਕਜ਼ਨ ਮੈਜ਼ਰ ਮੈਰਿਜ ਸ਼ਾਦੀ ਆਪਸ ਚ ਰਿਸ਼ਤੇਦਾਰਾਂ ਚ ਹੋਈਏ, ਤੇ ਔਲਾਦ ਨੂੰ ਇਹ ਅੰਦਰਾਤਾ ਹੋਣ ਦਾ ਮਸਲਾ ਹੁੰਦਾ ਹੈ। ਤੇ ਬਹਰਹਾਲ ਦੀ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ। ਤੁਹਾਡੀ ਦਵਾਈ ਹੈ ਜੀ ਲਾਈਕੋ 30, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਨਸ਼ਾਅੱਲਾ ਇਹਦੇ ਨਾਲ ਆਸਾ ਆਸਾ ਤੁਹਾਡਾ ਅੰਦਰਾਤਾ ਮਜ਼ੀਦ ਠੀਕ ਹੋ ਜਾਏਗਾ। ਦਵਾਈ ਤੁਹਾਨੂੰ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰਨੀ ਪਏਗੀ।
5: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਜੇ ਦਾਊ ਸਾਹਿਬ ਨੇ ਹਫਜ਼ਾਬਾਦ ਤੋਂ। ਇਹ ਲਿਖਦੇ ਨੇ ਕਿ ਮੇਰੇ ਮੋਹਰਿਆਂ ਦਾ ਮਸਲਾ ਸੀ, ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਹਿ ਦਿੱਤਾ ਸੀ। ਇਹਨਾਂ ਨੇ ਕਿਹਾ ਹੈ ਕਿ ਮੇਰੀ ਸੱਜੀ ਲੱਤ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ ਦੀ ਹੱਡੀ ਦੇ ਵਿੱਚ ਵੀ ਯਾਨੀ ਸੁਨਸਨਾਹਟ ਹੁੰਦੀ ਸੀ, ਥਕਾਵਟ ਹੋ ਜਾਂਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰੀ ਇਹ ਮਸਲੇ ਠੀਕ ਹੋ ਗਏ ਨੇ, ਯਾਨੀ ਕਮਰ ਦਰਦ ਵੀ ਠੀਕ ਹੈ।
6: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਗੋਡਿਆਂ ਦੇ ਵਿੱਚ ਗੈਪ ਆ ਜਾਏ ਜਾਂ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਿਹਾ ਹੋਵੇ, ਤੇ ਅੱਲਾਹ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ। ਤੁਹਾਨੂੰ ਵੀ ਕਾਫੀ ਮਸਲੇ ਸਨ, ਜੋੜਾਂ ਦੀਆਂ ਦਰਦਾਂ ਸਨ, ਨਾਲ ਮੋਹਰਿਆਂ ਦਾ ਮਸਲਾ ਸੀ, ਗੋਡਿਆਂ ਦਾ ਵੀ ਮਸਲਾ ਸੀ, ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ ਸਾਡੇ ਕੋਲ ਆਏ ਸੋ, ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਹਾਡੀ ਦਵਾਈ ਹੈ ਜੀ ਕੈਲਸ਼ੀਅਮ ਫਾਸਫੋਰਿਕ ਅਮਗਲਕੇਰੀਆ ਫਾਸ 6X, ਇਹ ਤੁਸੀਂ 4-4 ਗੋਲੀਆਂ ਸੁਬਹ ਦੁਪਹਿਰ ਸ਼ਾਮ ਤੁਸੀਂ ਅਜੇ ਇਸਤੇਮਾਲ ਕਰਨੀਆਂ ਨੇ, ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹੋ, ਲੇਕਿਨ ਅਜੇ ਦਵਾਈ ਤੁਹਾਨੂੰ ਮਜ਼ੀਦ 1-2 ਮਹੀਨਾ ਹੋਰ ਇਸਤੇਮਾਲ ਕਰਨੀ ਪਏਗੀ, ਤੇ ਕੋਸ਼ਿਸ਼ ਕਰੋ ਕਿ ਤੁਸੀਂ ਪੈਦਲ ਵਾਕ ਕਰਿਆ ਕਰੋ ਨਾਲ।
5: ਜੀ ਸਮੇਂ ਨੇ ਡਾਕਟਰ ਸਾਹਿਬ ਕੋਲ ਅਗਲਾ ਸਵਾਲ ਅਸੀਂ ਪੁੱਛਣੇ ਆ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਫੁਰਕਾਨ ਸਾਹਿਬ ਨੇ ਮੁਰੀਦਕੇ ਤੋਂ। ਇਹ ਲਿਖਦੇ ਨੇ ਕਿ ਮੈਨੂੰ ਤੁਹਾਡੀ ਦਵਾਈ ਦੇ ਨਾਲ ਕਮਰ ਦਰਦ, ਜੋੜਾਂ ਦੀਆਂ ਦਰਦਾਂ ਦਾ ਆਰਾਮ ਹੈ। ਇਹਨਾਂ ਨੂੰ ਕਾਫੀ ਮਸਲੇ ਹੋਏ ਸੀ, ਇਹਨਾਂ ਦੇ ਗਰਦਨ ਦੇ 2 ਮੋਹਰੇ ਵੀ ਖਰਾਬ ਹੋ ਗਏ ਸੀ। ਇਹਨਾਂ ਲਿਖਿਆ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲੋਂ ਦਵਾਈ ਡਾਕ ਦੇ ਜ਼ਰੀਏ ਪਹਿਲੇ ਵੀ ਮੰਗਵਾਈ ਸੀ, 2 ਮਹੀਨੇ ਤੋਂ ਮੈਂ ਦਵਾਈ ਖਾ ਰਿਹਾ, ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਇਹ ਮਸਲਾ ਠੀਕ ਹੈ, ਹੁਣ ਮੈਂ ਬਹੁਤ ਅੱਛੇ ਤਰੀਕੇ ਨਾਲ ਚੱਲ ਫਿਰ ਸਕਣਾ, ਮੇਰੀ ਸਿਹਤ ਵੀ ਬਿਹਤਰ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਮਜ਼ੀਦ ਦਵਾਈ ਤੁਸੀਂ ਡਾਕ ਦੇ ਜ਼ਰੀਏ ਅਰਸਾਲ ਕਰ ਦਿਓ।
6: ਹਾਂਜੀ, ਇਹਨਾਂ ਨੂੰ ਮੋਹਰਿਆਂ ਦਾ ਮਸਲਾ ਸੀ, ਉਹਦੀ ਵਜ੍ਹਾ ਇਹਨਾਂ ਦੇ ਹੱਥ ਪੈਰ ਵੀ ਸੁੰਨ ਹੁੰਦੇ ਸੀ, ਔਰ ਜਦੋਂ ਇਹ ਚੱਲਦੇ ਸੀ ਤੇ ਇਹਨਾਂ ਨੇ ਦੱਸਿਆ ਸੀ ਮੈਨੂੰ ਕਿ ਲੱਤ ਜਿਹੜੀ ਅੱਜ ਮਹਿਸੂਸ ਹੁੰਦਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਯਾਨੀ ਇੰਨਾ ਕੁ ਸੁੰਨ ਹੋ ਗਈ ਹੋਈ ਸੀ, ਪਰ ਹਲੇ ਮੋਹਰਿਆਂ ਦੀ ਵਜ੍ਹਾ ਨਾਲ ਹੋ ਰਿਹਾ ਸੀ। ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ, ਮਜ਼ੀਦ ਤੁਸੀਂ ਇਹ 15 ਦਿਨ ਹੋਰ ਦਵਾਈ ਖਾਓ, ਉਸ ਤੋਂ ਬਾਅਦ ਇਨਸ਼ਾਅੱਲਾ ਤੁਹਾਨੂੰ ਦਵਾਈ ਦੀ ਲੋੜ ਨਹੀਂ ਰਹੇਗੀ, ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ।
5: ਜੀ ਸਾਹਿਬ, ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300-44-1-3-8-6-0-0-300-44-13-1-860। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ। ਮਿਸਾਲ ਖਾਨ ਸਾਹਿਬ ਹੈਗੇ ਨੇ, ਇਹਨਾਂ ਨੇ ਮੈਸੇਜ ਸਾਨੂੰ ਕੀਤਾ ਹੈ। ਲਿਖਦੇ ਨੇ ਕਿ ਮੇਰੇ ਗੁਰਦੇ ਸੁਕੜ ਗਏ ਸਨ, ਇਹਨਾਂ ਤੁਹਾਡੇ ਕੋਲੋਂ ਇਹਦੇ ਮਸਲੇ ਵਾਸਤੇ ਆਪਣੇ ਦਵਾਈ ਖਾਧੀ ਹੈ। ਇਹ ਕਹਿੰਦੇ ਨੇ ਕਿ ਮੈਨੂੰ ਹੁਣ ਕਾਫੀ ਆਰਾਮ ਹੈ, ਮੇਰੇ ਗੁਰਦੇ ਬਿਹਤਰ ਕੰਮ ਕਰ ਰਹੇ ਨੇ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ, ਔਰ ਅਗਰ ਕੋਈ ਟੈਸਟ ਕਰਵਾਉਣਾ ਹੋਏ ਤਾਂ ਉਹਦੇ ਬਾਰੇ 'ਚ ਵੀ ਦੱਸ ਦਿਓ।
6: ਹਾਂਜੀ, ਤੁਹਾਡੇ ਗੁਰਦੇ ਜਿਹੜੇ ਨੇ ਇਹ ਅਸਲ 'ਚ ਬਲੱਡ ਪ੍ਰੈਸ਼ਰ ਤੁਹਾਡਾ ਜ਼ਿਆਦਾ ਹੋਇਆ ਸੀ, ਉਹਦੀ ਵਜ੍ਹਾ ਨਾਲ ਖਰਾਬ ਹੋਣਾ ਸ਼ੁਰੂ ਹੋ ਗਏ ਸੀ, ਔਰ ਡਾਕਟਰ ਨੇ ਤੇ ਤੁਹਾਨੂੰ ਡਾਇਲਿਸਿਸ ਦਾ ਕਿਹਾ ਸੀ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀ ਦਵਾਈ ਦੇ ਨਾਲ, ਜਰਮਨ ਦਵਾਈਆਂ ਤੁਹਾਨੂੰ ਅੱਛੀਆਂ ਦਿੱਤੀਆਂ ਸੀ, ਉਹਦੇ ਨਾਲ ਤੁਹਾਨੂੰ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ, ਹੁਣ ਤੁਹਾਡੇ ਗੁਰਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ। ਤੁਹਾਡੀ ਦਵਾਈ ਸੀ ਜੀ ਪਲੰਬਾ ਮਟਾਲੀ ਕਮਤੀ, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਸੀ, ਤੇ ਨਾਲ ਤੁਹਾਡੀ ਦੂਸਰੀ ਦਵਾਈ ਸੀ ਜੀ ਐਲ ਸੀਰਮ 30। ਇਹ ਦੋਨੋਂ ਦਵਾਈਆਂ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ, ਤੇ ਅਜੇ ਫਿਲਹਾਲ ਪਾਣੀ ਤੁਸੀਂ ਲਿਕੁਇਡ ਚੀਜ਼ਾਂ ਜ਼ਿਆਦਾ ਇਸਤੇਮਾਲ ਨਾ ਕਰੋ, ਤੇ ਅੱਲਾਹ ਤਾਲਾ ਤੁਹਾਨੂੰ ਸ਼ਿਫਾ ਦੇ ਰਿਹਾ, ਕਾਫੀ ਹੱਦ ਤੱਕ ਬਿਹਤਰ ਹੋ ਚੁੱਕੇ ਹੋ ਤੁਸੀਂ, ਲੇਕਿਨ ਮਜ਼ੀਦ ਅਜੇ ਤੁਸੀਂ 1 ਮਹੀਨਾ ਦਵਾਈ ਹੋਰ ਖਾਓ।
5: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਅਕਰਮ ਸਾਹਿਬ ਨੇ ਸਾਹੀਵਾਲ ਤੋਂ। ਇਹ ਲਿਖਦੇ ਨੇ ਕਿ ਮੇਰੇ ਦਿਲ ਦੀਆਂ ਸ਼ਰਿਆਨਾਂ
6: ਦੋ ਕਦਮ ਚੱਲੋ ਤੇ ਦਿਮਾਗ ਨੂੰ ਦਰਦ ਹੋ ਜਾਂਦੀ ਹੈ, ਜਾਂ ਨੂੰ ਜਿਹੜਾ ਠੋਡੀ ਦੇ ਥੱਲੇ ਹਿੱਸਾ ਮੂੰਹ ਦਾ ਉੱਥੇ ਵੀ ਦਰਦ ਸ਼ੁਰੂ ਹੋ ਜਾਂਦੀ ਹੈ। ਅਤੇ ਅੱਲਾਹ ਤਾਲਾ ਤੁਹਾਨੂੰ ਸ਼ਫਾ ਦੇਗਾ ਇਨਸ਼ਾਅੱਲਾ, ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਡਾਇਆਕਾਰਡ 30, ਇਹ ਤੁਸੀਂ ਡਾਇਆਕਾਰਡ ਇਸਤੇਮਾਲ ਕਰਨੇ ਨੇ 10 ਕਤਰੇ ਦਿਨ 'ਚ 3 ਦਫ਼ਾ। ਇਸ ਤੋਂ ਇਲਾਵਾ ਤੁਸੀਂ ਅਜਵਾ ਖਜੂਰ ਦੇ ਗੁਟਲੀ ਸਮੇਤ ਪੇਸਟ ਬਣਾ ਕੇ ਉਹ ਵੀ ਤੁਸੀਂ ਸ਼ੁਰੂ ਕਰੋ, ਕਿਉਂਕਿ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਇਹ ਫਰਮਾਨ ਹੈ ਕਿ ਅਜਵਾ ਖਜੂਰ ਗੁਟਲੀ ਸਮੇਤ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ। ਅਤੇ ਤੁਸੀਂ ਉਹ ਵੀ ਤੁਸੀਂ ਇਲਾਜ ਸ਼ੁਰੂ ਕਰੋ, ਬਾਜ਼ਾਰੋਂ ਲੈ ਕੇ ਅਜਵਾ ਖਜੂਰ ਅਤੇ ਆਪੇ ਪੇਸਟ ਬਣਾ ਲਓ ਅਤੇ ਉਹਦਾ ਸੁਬਹ ਸ਼ਾਮ 1 ਚਮਚ ਸੁਬਹ ਸ਼ਾਮ ਇਸਤੇਮਾਲ ਕਰੋ
5: ਜੀ। ਡਾਕਟਰ ਸਾਹਿਬ, ਇਹ ਅਗਲਾ ਮੈਸੇਜ ਸਾਨੂੰ ਸਕੀਨਾ ਨੇ ਕੀਤਾ ਹੈ ਗ੍ਰੀਨ ਟਾਊਨ ਲਾਹੌਰ ਤੋਂ। ਇਹ ਲਿਖਦੀਆਂ ਨੇ ਕਿ ਮੈਨੂੰ ਕਮਰ 'ਚ ਦਰਦ ਰਹਿੰਦੀ
6: ਜੀ,
5: ਔਰ ਅਕਸਰ ਲੱਤਾਂ 'ਚ ਵੀ ਦਰਦ ਹੁੰਦੀ ਹੈ, ਯਾਨੀ ਇਹਨਾਂ ਦੇ ਗੋਡਿਆਂ ਦੇ ਵਿੱਚ ਵੀ ਗੈਪ ਹੈ ਹੱਡੀ 'ਚ। ਇਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਬਹੁਤ ਤਕਲੀਫ ਰਹਿੰਦੀ ਹੈ ਅਤੇ 2-3 ਮਹੀਨੇ ਤੋਂ ਮੈਂ ਤੁਹਾਡੇ ਕੋਲੋਂ ਦਵਾਈ ਖਾ ਰਹੀ ਹਾਂ। ਅੱਲਾਹ ਦਾ ਸ਼ੁਕਰ ਹੈ ਕਿ ਮੈਨੂੰ ਇਹ ਦਰਦ ਦਾ ਕਾਫ਼ੀ ਆਰਾਮ ਹੈ। ਇਹਨਾਂ ਨੇ ਮਜ਼ੀਦ ਦਵਾਈ ਇਰਸਾਲ ਕਰਨ ਵੱਲੋਂ ਲਿਖਿਆ।
6: ਹਾਂਜੀ, ਇਹਨਾਂ ਗੋਡਿਆਂ 'ਚ ਗੈਪ ਆ ਗਿਆ ਸੀ, ਉਹਦੀ ਵਜ੍ਹਾ ਨਾਲ ਇਹਨਾਂ ਦੇ ਕਾਫ਼ੀ ਗੋਡਿਆਂ ਦਰਦ ਰਹਿੰਦੀ ਸੀ, ਹੱਡੀਆਂ ਦੇ ਵਿੱਚ ਗੈਪ, ਹੱਡੀਆਂ ਕਮਜ਼ੋਰ ਹੋ ਗਈਆਂ ਨੇ। ਅਤੇ ਤੁਸੀਂ ਜਿਹੜਾ ਨਾ ਤੁਹਾਡੀ ਕੈਲਸ਼ੀਅਮ ਦੀਆਂ ਦਵਾਈਆਂ ਨੇ ਕਲਕੇਰੀਆ ਫਾਸ 6X ਅਤੇ ਕਲਕੇਰੀਆ ਫਲੋਰ 6X, ਇਹ ਤੁਸੀਂ ਦੋਨੋਂ ਦਵਾਈਆਂ 4-4 ਗੋਲੀਆਂ ਦਿਨ 'ਚ 4 ਦਫ਼ਾ ਤੁਸੀਂ ਇਸਤੇਮਾਲ ਕਰਨੀਆਂ ਨੇ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ VP ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ ਮਜ਼ੀਦ 2-3 ਮਹੀਨੇ। ਇਨਸ਼ਾਅੱਲਾ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਇਹ ਗੋਡਿਆਂ ਦਾ ਗੈਪ ਵੀ ਆਸਤਾ ਆਸਤਾ ਠੀਕ ਹੋ ਜਾਏਗਾ
5: ਜੀ। ਸਾਮਾਨ ਸਾਡੇ ਨਾਲ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਫਰਹਾਨ ਸਾਹਿਬ ਨੇ ਕੀਤਾ ਸਾਨੂੰ DHA ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਸੀ, ਯਾਨੀ ਸ਼ੂਗਰ ਇਹਨਾਂ ਦੀ ਹਾਈ ਰਹਿੰਦੀ ਸੀ, 500 ਤੱਕ ਵੀ ਚਲੀ ਜਾਂਦੀ ਸੀ। ਇਹ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਸੀ, ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲੈ ਕੇ ਗਏ ਹਾਂ, ਮੇਰੀ ਸ਼ੂਗਰ ਹੁਣ ਨੋਰਮਲ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਦੱਸ ਦਿਓ ਕਿ ਕਿੰਨਾ ਅਰਸਾ ਮੈਂ ਮਜ਼ੀਦ ਦਵਾਈ ਖਾਣੀ ਹੈ, ਇਹਦੇ ਬਾਰੇ 'ਚ ਔਰ ਪਰਹੇਜ਼ ਦੇ ਬਾਰੇ 'ਚ ਦੱਸ ਦਿਓ, ਔਰ ਸ਼ੂਗਰ ਵਾਲੀ ਦਵਾਈ ਮੈਨੂੰ ਅਰਸਾਲ ਕਰ ਦਿਓ।
6: ਹਾਂਜੀ, ਸ਼ੂਗਰ ਦੀ ਤੁਹਾਡੀ ਦਵਾਈ ਸੀ ਸਜ਼ੀਜੀਅਮ ਜੰਬੋਲੀਨਮ ਮਦਰ ਟਿੰਕਚਰ, ਇਹ ਤੁਸੀਂ 5-5 ਕਤਰੇ ਸੁਬਹ ਦੁਪਹਿਰ ਸ਼ਾਮ ਇਸਤੇਮਾਲ ਕਰਨੇ ਨੇ, ਇਹਦੇ ਨਾਲ ਇਨਸ਼ਾਅੱਲਾ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ। ਔਰ ਇਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਹੜੀਆਂ ਮਜ਼ੀਦ ਬਿਮਾਰੀਆਂ ਹੁੰਦੀਆਂ, ਨਜ਼ਰ ਕਮਜ਼ੋਰੀ, ਧੁੰਦਲਾਪਨ ਆ ਜਾਣਾ, ਜੋੜਾਂ ਦੀਆਂ ਦਰਦਾਂ, ਮਿਹਦਾ ਖਰਾਬ, ਜਿਸਮਾਨੀ ਨਿਜ਼ਾਮ ਜਿਹੜਾ ਸੁਸਤ ਹੋ ਜਾਂਦਾ, ਸਾਬੀ ਕਮਜ਼ੋਰੀ, ਉਹ ਵੀ ਇਨਸ਼ਾਅੱਲਾ ਤੁਹਾਡੀ ਠੀਕ ਰਹੇਗੀ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਮਜ਼ੀਦ ਅਜੇ 2-4 ਮਹੀਨੇ ਇਸਤੇਮਾਲ ਕਰੋ ਅਤੇ 3 ਮਹੀਨੇ ਬਾਅਦ ਤੁਸੀਂ ਆਪਣਾ ਇੱਕ ਮਜ਼ੀਦ ਇੱਕ ਸ਼ੂਗਰ ਦਾ ਟੈਸਟ ਹੁੰਦਾ, ਉਹਨੂੰ ਕਹਿੰਦੇ ਹਾਂ ਅਸੀਂ HbA1c, ਉਹ ਫਿਰ ਕਰਾ ਕੇ ਮੈਨੂੰ ਤੁਸੀਂ ਉਹਦੀ ਰਿਪੋਰਟ ਭੇਜਣੀ ਹੈ
5: ਜੀ। ਸਾਹਮਣ ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਜੀ। ਡਾਕਟਰ ਸਾਹਿਬ, ਇਹ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਨਵੀਦ ਸਾਹਿਬ ਨੇ ਲਾਹੌਰ ਤੋਂ ਕੀਤਾ ਹੈ। ਇਹਨਾਂ ਨੂੰ ਅੱਖਾਂ ਦਾ ਮਸਲਾ, ਯਾਨੀ ਇਹਨਾਂ ਦੀ ਅੱਖਾਂ ਦੇ ਵਿੱਚ ਸਫੇਦ ਮੋਤੀਆ ਉਤਰ ਆਇਆ ਸੀ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਵੀ ਦਿਨ ਬ ਦਿਨ ਕਮਜ਼ੋਰ ਹੋ ਰਹੀ ਸੀ, ਇਹਨਾਂ ਨੂੰ ਇੱਕ ਹੋਰ ਮਸਲਾ ਵੀ ਸੀ, ਇਹਨਾਂ ਨੂੰ ਮੋਹਰਿਆਂ ਦਾ ਵੀ ਤਕਲੀਫ ਸੀ ਨਾਲ ਇਹਨਾਂ ਨੂੰ। ਇਹਨਾਂ ਨੇ ਕਿਹਾ ਹੈ ਕਿ ਮੈਂ ਦੋਨਾਂ ਮਰਜ਼ਾਂ ਦੀ ਤੁਹਾਡੇ ਕੋਲੋਂ ਦਵਾਈ ਖਾ ਰਿਹਾ ਡਾਕਟਰ ਸਾਹਿਬ, ਮੇਰੀ ਨਜ਼ਰ ਪਹਿਲੇ ਨਾਲ ਕਾਫੀ ਬਿਹਤਰੀ ਦੀ ਤਰਫ ਹੈ, ਔਰ ਅੱਲਾਹ ਦਾ ਸ਼ੁਕਰ ਹੈ ਕਿ ਮੇਰੇ ਮੋਹਰਿਆਂ ਦੀ ਵੀ ਜਿਹੜੀ ਤਕਲੀਫ ਹੈ ਪਹਿਲੇ ਨਾਲ ਬਹੁਤ ਬਿਹਤਰ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਦੋਨਾਂ ਮਸਲਿਆਂ ਦੀ ਦਵਾਈ ਮਜ਼ੀਦ ਅਰਸਾਲ ਕਰ ਦਿਓ ਨਾਲ ਇਹਨਾਂ ਨੂੰ
6: ਜੀ।
5: ਇਹਨਾਂ ਨੇ ਕਿਹਾ ਹੈ ਕਿ ਮੈਂ ਦੋਨਾਂ ਮਰਜ਼ਾਂ ਦੀ ਤੁਹਾਡੇ ਕੋਲੋਂ ਦਵਾਈ ਖਾ ਰਿਹਾ ਡਾਕਟਰ ਸਾਹਿਬ, ਮੇਰੀ ਨਜ਼ਰ ਪਹਿਲੇ ਨਾਲ ਕਾਫੀ ਬਿਹਤਰੀ ਦੀ ਤਰਫ ਹੈ, ਔਰ ਅੱਲਾਹ ਦਾ ਸ਼ੁਕਰ ਹੈ ਕਿ ਮੇਰੇ ਮੋਹਰਿਆਂ ਦੀ ਵੀ ਜਿਹੜੀ ਤਕਲੀਫ ਹੈ ਪਹਿਲੇ ਨਾਲ ਬਹੁਤ

0: ਦੋਨੋਂ ਦਵਾਈਆਂ ਅਸੀਂ ਤੁਹਾਨੂੰ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਮਜ਼ੀਦ ਤੁਸੀਂ ਇੱਕ ਮਹੀਨਾ ਇਸਤੇਮਾਲ ਕਰੋ ਅਤੇ ਇਨਸ਼ਾਅੱਲਾ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ, ਸਫੇਦ ਮੋਤੀਆ ਵੀ ਠੀਕ ਹੋ ਜਾਏਗਾ, ਉਹਦੇ ਵਾਸਤੇ ਤੁਹਾਨੂੰ ਆਪਰੇਸ਼ਨ ਦੀ ਵੀ ਜ਼ਰੂਰਤ ਨਹੀਂ ਰਹੇਗੀ
1: ਜੀ। ਸਾਮਾਈਨ, ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 0300-44-1-3-8-6-0-0-300-44-13-860-60। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ। ਸਾਮਾਨ ਆਹਰ ਤੇ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 0300-44-1-3-8-6-0 ਯਾਨੀ 0300-44-13-860। ਸਮੇਂ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਨੂੰ ਤੇ ਤਾਹਿਰ ਜਬੀਨ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।

0: ਸੱਜਣੋ ਤੇ ਬੇਲਿਓ, ਮੈਂ ਜੇ ਅਲੀ ਜ਼ਫਰ, ਤੁਸੀਂ ਸੁਣਦੇ ਪਏ ਹੋ ਜੇ ਗਜਦਾ ਵਜਦਾ ਰੇਡੀਓ ਚੈਨਲ FM 101, ਮੇਰਾ ਮਤਲਬ ਹੈ FM 101.
1: This is FM 101.
2: आप सुन रहे हैं FM 101, रेडियो पाकिस्तान लाहौर.
1: This is FM 101.
3: FM 101, naal naal sade te naal naal tuade. Kyun ji, ye koi shak hai kya?
4: Come on people, come on, get original.

0: ਜੀ ਜਨਾਬ ਜੀਆਂ ਨੂੰ ਕਹਿੰਦੇ ਹਾਂ ਵੈਲਕਮ ਤੇ ਖੁਸ਼ ਆਮਦੀ। ਦੇਸੀ ਬੀਟ ਲੈ ਕੇ ਤੁਹਾਡੇ ਨਾਲ ਮੁਖਾਤਿਬ ਤੇ ਮੌਜੂਦ ਹੈ ਜ਼ੈਨਬ ਅਰਸ਼ਦ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੇਸ਼ਨ ਤੋਂ ਵੇਖਦੇ ਹਾਂ ਲਾਈਵ ਕਾਲ ਤੇ ਕੌਣ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਨੇ। ਅਸਲਾਮ ਅਲੈਕੁਮ
1: ਜੀ। ਵਾਲੇਕੁਮ ਸਲਾਮ
0: ਜੀ ਆਇਆਂ ਨੂੰ
1: ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਜ਼ੈਨਬ ਜੀ। ਇਹ ਜਿਹੜਾ ਮਲੰਗੀ ਫਿਲਮ ਦਾ ਗੀਤ ਹੈ ਨਾ, ਯੂਸਫ ਖਾਨ ਤੇ ਫਰਦੋਸ ਤੇ ਪਿਕਚਰ ਆਇਆ ਹੋਇਆ ਸੀ, ਕਮਲ ਤੇ ਨਹੀਂ ਸੀ ਹੋਇਆ।
0: ਠੀਕ ਹੋ ਗਿਆ ਜੀ, ਠੀਕ ਹੋ ਗਿਆ ਜੀ, ਕਰੈਕਸ਼ਨ ਦਾ ਸ਼ੁਕਰੀਆ ਉਸਤਾਦ ਜੀ ਦਾ, ਬਹੁਤ ਸ਼ੁਕਰੀਆ ਜੀ।
1: ਜੀ ਓਕੇ ਜੀ, ਰੱਬ ਰੱਖਾ ਤੇ ਅੱਲਾ ਬਿਲੀ,
0: ਥੈਂਕ ਯੂ ਸੋ ਮਚ, ਅੱਲਾ ਹਾਫਿਜ਼। ਜ਼ਬਰਦਸਤ ਗੱਲ ਹੈ ਜੀ, ਜਿਸ ਵੇਲੇ ਵੀ ਕੋਈ ਵੀ ਇਨਫੋਰਮੇਸ਼ਨ ਕੋਈ ਵੀ ਗੱਲ ਆਨ ਏਅਰ ਜਾਂਦੀ ਹੈ, ਭਾਵੇਂ ਕਾਲਰਸ ਦੇ ਥਰੂ ਜਾਂਦੀ ਹੈ, ਅਤੇ ਸਾਡੀ ਇੱਕ ਜ਼ਿੰਮੇਦਾਰੀ ਹੁੰਦੀ ਹੈ

0: ਅਸੀਂ ਉਸ ਗੱਲ ਨੂੰ ਜ਼ਰੂਰ ਕਰੈਕਟ ਕਰੀਏ ਜੀ। ਅਸਲਾਮ ਅਲੈਕੁਮ
1: ਜੀ। ਵਾਲੇਕੁਮ ਸਲਾਮ ਜੀ। ਭਾਜੀ ਰਿਆ ਜੀ, ਭਾਜੀ ਰਿਆ ਜਿੰਦਾਬਾਦ, ਭਾਜੀ ਰਿਆ ਜਿੰਦਾਬਾਦ।
0: ਅਬਦੁਲ ਹਮੀਦ ਭਾਈ
1: ਬਿਲਕੁਲ
0: ਸਹੀ, ਬਿਲਕੁਲ
1: ਸਹੀ। ਮਾਸ਼ਾਅੱਲਾ ਬਹੁਤ ਸਾਰੀਆਂ ਦੁਆਵਾਂ ਤੁਹਾਡੇ ਵਾਸਤੇ।
0: ਸ਼ੁਕਰੀਆ।
1: ਨੀਲਾ ਆਪੀ ਵੀ ਆਏ ਸੀ, ਨੀਲਾ ਆਪੀ ਦੁਬਾਰਾ ਵੀ ਆਏਗੀ ਇਨਸ਼ਾਅੱਲਾ।
0: ਜੀ ਜੀ ਜੀ, ਕਾਲ ਉਹਨਾਂ ਦੀ ਸਾਨੂੰ ਕੱਟਣੀ ਪਈ ਹੈ ਤੇ ਬੜੀ ਮੈਂ ਭੈੜੇ ਦਿਲ ਨਾਲ ਕਾਲ
1: ਕੱਟੀ। ਬਾਕੀ ਮੈਂ ਤੇ ਗੱਲ ਕਰੂੰਗਾ, ਫੂਨ ਫਾਨ ਜਿਹੜੀ ਗੱਲ ਕਰੀ ਹੈ, ਜਿਹੜਾ ਹੂੰ ਹਾਂ ਅੱਗੋਂ ਕਰੇ ਨਾ, ਤੇ ਉਹਦੀ ਕਾਲ ਘੱਟ ਦੋ, ਉਹਨੂੰ ਬਿਲਕੁਲ ਕਾਲ ਹੀ ਨਾ ਕਰੋ। ਪਤਾ ਲੱਗ ਜਾਂਦਾ ਵੀ ਇਹ ਨਾ ਰਾਜੀ ਨਹੀਂ ਹੈ।
0: ਬਾਜੀ
1: ਨਾਲੇ ਉਹ ਬਿੱਲੀ ਦੀ ਗੱਲ ਬੜਾ ਹੀ ਅਸਰ ਆਇਆ। ਮੈਂ ਵੀ ਇਸ ਤਰ੍ਹਾਂ ਕੋਈ 2 ਕਿਲੋਮੀਟਰ ਛੱਡ ਕੇ ਆਇਆ ਆਉਣ ਤੋਂ ਪਹਿਲੇ ਘਰ।
0: ਬਿਲਕੁਲ ਠੀਕ ਹੈ, ਸਹੀ ਹੋ ਗਿਆ ਜੀ। ਚਲੋ ਅਬਦੁਲ ਹਮੀਦ ਭਾਈ, ਬੜੀ
1: ਮਿਹਰਬਾਨੀ। ਸਾ ਜੀਰੇ ਨੂੰ ਮੇਰਾ ਚਾਰ ਭਾਈ ਵੀ ਆਣਗੇ, ਬਾਕੀ ਵੀ ਸਾਰੇ ਆਣਗੇ ਇਨਸ਼ਾਅੱਲਾ।
0: ਜੀ ਜੀ ਇਨਸ਼ਾਅੱਲਾ।
1: ਬਹੁਤ ਸਾਰੀਆਂ ਦੁਆਵਾਂ ਤੁਹਾਡੇ ਵਾਸਤੇ, ਰੱਬ ਰਾਖਾ ਤੇ ਅੱਲਾ ਬੇਲੀ।
0: ਅੱਲਾ ਬੇਲੀ ਜੀ, ਰੱਬ ਰਾਖਾ, ਬੜੀ ਮਿਹਰਬਾਨੀ ਅਬਦੁਲ ਹਮੀਦ ਭਾਈ। ਅਬਦੁਲ ਹਮੀਦ ਭਾਈ ਸਾਡੇ ਨਾਲ ਮੌਜੂਦ ਰਹੇ ਲਾਈਵ ਕਾਲ ਤੇ ਆਣ ਦਾ ਬਹੁਤ ਸ਼ੁਕਰੀਆ। ਅੱਛਾ, ਬਿੱਲੀ ਦੀ ਗੱਲ ਤੁਸੀਂ ਵੀ ਨਾਲ ਅੱਗੋਂ ਕੰਟੀਨਿਊ ਕੀਤੀ ਹੈ, ਜਾਰੀ ਰੱਖੀ ਹੈ, ਅਤੇ ਹੁਣ ਮੈਂ ਸੋਚ ਰਹੀ ਹਾਂ ਕਿ ਜਿਹੜੇ ਬੱਚੇ 2 ਮੈਂ ਪਾਲ ਰਹੀ ਹਾਂ ਬਿੱਲੀ ਦੇ, ਉਹਨਾਂ ਨੂੰ ਪਤਾ ਨਹੀਂ ਕਿੰਨੇ ਵੱਡੇ ਦਿਲ ਨਾਲ ਕਿਤੇ ਛੱਡ ਕੇ ਆਉਣਾ ਪੈਣਾ ਬਹੁਤ ਦੂਰ, ਕਿਉਂਕਿ ਜਾਨਵਰ ਜਿਹੜੇ ਨੇ ਉਹਨਾਂ ਨਾਲ ਤੁਸੀਂ ਮਾਨੂਸ ਹੋ ਜਾਂਦੇ ਹੋ, ਬੜੀ ਉਹਨਾਂ ਨਾਲ ਇੱਕ ਅਪਣਾਈਅਤ ਹੋ ਜਾਂਦੀ ਹੈ, ਬੜੀ ਇੱਕ ਮੁਹੱਬਤ ਹੋ ਜਾਂਦੀ ਹੈ। ਖੈਰ ਦੇਖਦੇ ਹਾਂ, ਲਾਈਵ ਕਾਲ 'ਤੇ ਹੋਲਡ 'ਤੇ ਸਾਡੇ ਨਾਲ ਕੋਈ ਮੌਜੂਦ ਹੈ ਜੀ, ਕੌਣ ਨੇ? ਅਸਲਾਮ
2: ਅਲੈਕੁਮ।
0: ਵਾਲੇਕੁਮ ਅਸਲਾਮ ਜੀ ਆਇਆਂ ਨੂੰ।
2: ਆਪੀ ਜੀ, ਬੋਧੀ ਜੱਟ ਗੱਲ ਕਰ ਰਿਹਾ ਵਾ, ਰਾਵੀ ਦੇ ਕੰਢੇ ਤੋਂ
0: ਜੀ। ਠੀਕ ਠਾਕ ਹੋ ਤੁਸੀਂ?
2: ਹਾਂਜੀ, ਸ਼ੁਕਰ ਅੱਲਾ ਦਾ, ਬੜੇ ਦਿਲਾਂ ਬਾਅਦ ਆਪੀ ਜੀ ਤੁਹਾਡੇ ਨਾਲ ਗੱਲ ਹੋ ਰਹੀ, ਮਾਸ਼ਾਅੱਲਾ ਬੜਾ ਸੋਹਣਾ ਲੱਗ ਰਿਹਾ, ਕਿਆ ਬਾਤ ਹੈ, ਅੱਲਾ ਬਾਗ ਤੁਹਾਨੂੰ ਸਲਾਮਤ ਰੱਖੇ।
0: ਬੜੀ ਮਿਹਰਬਾਨੀ ਵੀਰੇ।
2: ਇਹ ਸਾਡੇ ਵੀ ਸਭ ਭਾਈ ਆਏ ਸਾਲ, ਮਾਸ਼ਾਅੱਲਾ ਥੋੜੀਆਂ ਗੱਲਾਂ ਕੀਤੀਆਂ, ਸਲੀਮ ਦਰਦੀ ਸਾਹਿਬ ਵੀ ਆਏ, ਅੱਜ ਨੀਲਾ ਆਪੀ ਨੇ ਅਖੀਰ ਹੀ ਕਰ ਛੱਡੀ ਹੈ।
0: ਕਾਲ ਬੜੀ ਮੁਖਤਸਰ ਰਹੀ, ਲੇਕਿਨ ਚੰਗਾ ਲੱਗਿਆ ਜੀ ਉਹਨਾਂ ਦਾ ਆਉਣਾ।
2: ਹਾਂਜੀ ਬਿਲਕੁਲ ਜੀ, ਚੰਗਾ ਲੱਗਾ, ਆਵਾਜ਼ ਸੁਣੀ, ਬੜਾ ਸਕੂਨ ਮਿਲਿਆ, ਗੱਲਾਂ ਅੱਛੀਆਂ ਗੱਲਾਂ ਕਰਦੇ ਆ, ਅੱਲਾ ਪਾਕ ਉਹਨਾਂ ਨੂੰ ਸਲਾਮਤ ਰੱਖੇ
0: ਇਨਸ਼ਾਅੱਲਾ।
2: ਆਪੀ ਜੀ ਸ਼ਬਜੀ ਰੇਡੀਓ ਕਲੱਬ ਵਾਲਿਆਂ ਸਭ ਨੂੰ ਸਾਡਾ ਸਲੂਟ, ਤੇ ਤਮਾਮ ਸੁਣਨ ਵਾਲਿਆਂ ਸਲਾਮ, ਤੇ ਤੁਹਾਨੂੰ 2 ਹੱਥਾਂ ਨਾਲ ਸਲੂਟ ਹੈ ਸਾਡਾ।
0: ਵਾਲੇਕੁਮ ਅਸਲਾਮ, ਦੁਆਵਾਂ 'ਚ ਯਾਦ ਰੱਖੋ ਠੀਕ ਹੈ।
2: ਆਪੀ ਜੀ ਤੇ ਸਾਡੇ ਸਾਡੇ ਮੀਤ ਭਾਈ ਤੇ ਅਸਲੀਮ ਦਰਦੀ ਦੇ ਨਾਂ ਇੱਕ ਗਾਣਾ ਤੁਸੀਂ ਲਾਣਾ ਹੈ, ਮੈਨੂੰ ਯਾਰ ਦੇ ਵਿਆਹ ਉੱਤੇ ਨੱਚ ਲੈਣ ਦੇ,
0: ਖੈਰ ਹੈ ਨਾ,
2: ਲੱਗਦਾ ਹੈ
0: ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ। ਬਹੁਤ ਸ਼ੁਕਰੀਆ ਬੋਧੀ ਜੱਟ ਸਾਡੇ ਨਾਲ ਰਹੇ ਮੌਜੂਦ ਲਾਈਵ ਕਾਲ ਤੇ ਆਉਣ ਦਾ ਜੀ ਸ਼ੁਕਰੀਆ ਜੀ। ਇਨੋਸੈਂਟ ਪਰੀ ਤੇ ਗੁੜੀਆ ਤੁਹਾਡੀ ਪਾਰਟੀਸਿਪੇਸ਼ਨ ਦਾ ਸ਼ੁਕਰੀਆ। ਫਿਰੋਜ਼ ਆਲਮ ਜਾਨ ਸਾਨੂੰ ਕਹਿ ਰਹੇ ਨੇ ਅਸੀਂ ਕਾਲ ਕਰ ਰਹੇ ਹਾਂ, ਰਿਸੀਵ ਨਹੀਂ ਹੋ ਪਾ ਰਹੀ, ਨੰਬਰ ਜਿਹੜਾ ਹੈ ਡਾਢਾ ਮਸਰੂਫ ਜਾ ਰਿਹਾ। ਬਹੁਤ ਸ਼ੁਕਰੀਆ ਜੀ, ਕਾਲ ਮਿਲਾਉਂਦੇ ਰਹੋ, ਇਨਸ਼ਾਅੱਲਾ ਤਾਲਾ ਗੱਲਬਾਤ ਹੋਏਗੀ। ਰਿਆਜ਼ ਭੱਟੀ ਤਮਾਮ ਲਿਸਨਰਸ ਨੂੰ ਸਲਾਮ ਕਹਿ ਰਹੇ ਨੇ, ਸ਼ਾਦਰਾ ਤੋਂ ਸ਼ਾਮਿਲ ਹੋਏ ਨੇ, ਰਮਜ਼ਾਨ ਗੁੱਜਰ, ਮਲਿਕ ਵਸੀਮ ਅਵਾਨ, ਇਕਬਾਲ ਮੇਦੀ, ਗੁਲੀਆ ਸੀਨ, ਨਾਜ਼, ਸਭ ਨੂੰ ਸਲਾਮ। ਸ਼ੋਰਟ ਸ਼ੋਰਟ ਗੱਲ ਕਰੋ ਤਾਂ ਕਿ ਕਾਲ ਮਿਲ ਜਾਏ, ਅਸੀਂ ਵੀ ਬੜਾ ਕੀਮਤੀ ਵੇਲਾ ਆਪਣਾ ਦੇ ਰਹੇ ਹਾਂ, ਸਾਡੇ ਵੀ ਵੇਲੇ ਦੀ ਕਦਰ ਕਰਿਆ ਕਰੋ। ਓਏ ਹੋਏ ਹੋਏ, ਜ਼ਬਰਦਸਤ ਕਮੈਂਟ ਆ ਗਿਆ ਜੀ। ਸੁਣਨ ਵਾਲਿਆਂ ਤੋਂ ਵੀ ਇਹੋ ਹੀ ਮੈਂ ਰਿਕੁਐਸਟ ਹਮੇਸ਼ਾ ਕਰਦੀ ਹੁੰਦੀ ਹਾਂ ਕਿ ਮੁਖਤਸਰ ਗੱਲਬਾਤ ਕਰਿਆ ਕਰੋ, ਲੇਕਿਨ ਬਸ ਕੀ ਕਰੀਏ, ਇੱਕ ਮਿਜ਼ਾਜ ਜਿਹੜਾ ਸਭ ਦਾ ਬਣਿਆ ਹੋਇਆ। ਖੈਰ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਹੁਣ ਮੁਖਤਸਰ ਗੱਲ ਕਰੀਏ, ਅਤੇ ਇਹ ਵੀ ਜ਼ਰੂਰ ਦੁਆ ਕਰਾਂਗੇ ਕਿ ਤੁਹਾਡੀ ਵੀਰੇ ਕਾਲ ਮਿਲ ਜਾਏ ਜੀ। ਅਸਲਾਮ ਅਲੈਕੁਮ।
3: ਵਾਲੇਕੁਮ ਅਸਲਾਮ ਜ਼ੈਨਬ ਅਰਸ਼ਦ ਸਾਹਿਬ, ਆਪਕੋ ਔਰ ਤਮਾਮ ਸੁਣਨੇ ਵਾਲੋਂ ਕੋ ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ, ਆਪਣਾ ਨਾਂ ਦੱਸਿਆ ਜੇ?
3: ਮੁਹੰਮਦ ਸਲਮਾਨ ਬਟ, ਸੁਨਾਬਾਦ, ਲਾਹੌਰ।
0: ਮੇਰੇ ਖਿਆਲ 'ਚ ਪਿਛਲੇ ਪ੍ਰੋਗਰਾਮ 'ਚ ਵੀ ਗੱਲ ਹੋਈ ਸੀ।
3: ਦੇਖੋ, ਇਨਸਾਨ ਜਿਸਲੇ ਆਪਣੀਆਂ ਗਲਤੀਆਂ ਗੁਪਾਈਆਂ ਨਜ਼ਰ ਮਾਰਦਾ ਨਾ, ਆਪਣੀ ਸਲਾਹ ਕਰਦਾ, ਫਿਰ ਦੂਸਰਿਆਂ ਦੀ ਕਦਰ ਹੁੰਦੀ ਹੈ।
0: सलमान भट्ट साढ़े नाल मौजूद रहे, लास्ट लकी कॉलर। अस्सलाम वालेकुम।
4: वालेकुम सलाम, क्या ले जनाब, आप अब ठीक हैं?
0: मैं ठीक ठाक, अपना नाम दस्या जी।
4: मैं रुबीना मलक बात कर रही हूँ, भगवान
0: तरह। अच्छा जी, रुबीना साहिबा पहली बार ही आयो
4: जी आपके प्रोग्राम में? पहली दफा शामिल है, आपका अच्छा लग रहा प्रोग्राम बात करने का, हर चीज बड़ी प्यारी है।
0: बहुत शुक्रिया,
4: इतनी मीठी आवाज है, आप क्या करती, चीनी पीने का दिखाती?
0: मोहब्बत है कि साड़ी आवाज भी पसंद आंदी है, थानू साडा अंदाज भी पसंद आंदा। ठीक है,
4: नहीं आपकी बात करने का तरीका बहुत अच्छा है, और प्रोग्राम सुनने का भी बड़ा मजा आ रहा है, और
0: छोटी
4: छोटी शरारतें और बातें वो सबसे ही प्यारी है।
0: थैंक यू सो मच रुबीना मलिक, अपना बहुत सारा ख्याल रखिया जे, वेला बड़ा घट है, ते हुन प्रोग्राम सुनना भी है, शामिल भी होना, ठीक है
4: जी, इंशाल्लाह जरूर। ओके,
0: थैंक यू सो मच, अल्लाह हाफिज। रुबीना मलिक साढ़े नाल मौजूद रही, मेरे सामने प्यारियां प्यारियां बच्चियां बैठिया ने, मैनू इन्हां दे नां ते नहीं आंदे, मेरी आवाज सुन रहे हो, सुन रहे हो जी, मेरी आवाज इन्हां तिकर जा रही है, सब तिकर जा रही है, ते जनाब बहुत बहुत शुक्रिया, तुसीं साडे स्टूडियोज तशरीफ लै आए हो। शेडी डाइज ने बहुत सोहणियां अखां, हरियां हरियां अखां, सारे बच्चे बड़े प्यारे ने, बड़े क्यूट ने, रब तारा सब नूं आबाद रखे, सलामत रखे, ते जनाब खुश रखे, ठीक है जी। अच्छा, पानी महफूज पंजाब महफूज विजन के तहत वजीर आला पंजाब मरियम नवाज शरीफ साहिबा की क्यादत पानी के तहफ़ से मुअसर इस्तेमाल ते मुस्तकबिल दी आबी जरूरियात नूं यकीनी बनाउण लई मिनी डैम्स जड़े ने, रीचार्ज व्हील्स जड़े ने, ते जदीद आबपाशी मनसूबे ते तेज़ी नाल अमल जिहड़ा उह जारी है, ताकि आने वाली नस्लों वास्ते आबी वसाइल नूं महफूज बनाया जा सके। यह सिर्फ पानी बचाने का मनसूबा जिहड़ा उह नहीं है, बल्कि आने वाली नस्लों नूं महफूज मुस्तकबिल देण दी बुनियाद है, जिथे असीं बहुत सारियां चीज़ां नूं चेते रखते हाँ, याद रखते हाँ, अपनी एक जिम्मेदारी समझते हाँ, उस तरह ही साड़ियां जिम्मेदारियां च यह गल्लां जरूर शामिल होनियां चाहीदियां ने, कि असी अपने मुल्क की खिदमत करिए, या फिर जिस हद तक हो सके अपना किरदार जरूर अदा करते रहिए। प्रोग्राम च असर नामा असी शामिल किया, कदर के हवाले नाल गलबात की है, कदर करते रहो जनाब, रिश्ते जड़े भी मुयसर ने, जड़े भी थोड़े कोल ने, जड़े भी अवेलेबल ने, जड़े थोड़ी कदर करते ने, जड़े थानू अहमियत देंदे ने, जड़े अपनी तवज्जा देंदे ने, अटेंशन देंदे ने, वेला देंदे ने, थानू सपोर्ट करते ने, रहनुमाई करते ने, जिस वेले भी कोई गल होए, कोई औकड़ होए, कोई परेशानी होए, कहिंदे ने असी तुहाडे नाल खलोते हैं, कदर करिया करो, जिहड़े कदर करन उहनां दी भी अगों तुसी जरूर कदर करिया करो, इसलिए करिया करो क्योंकि तुसी वाकई बड़े किस्मत वाले हो कि अगर थोड़े आसे पासे इस तरह के लोग मौजूद ने। ते बहुत सारे लिसनर्स ने बहुत सारियां गल्लां कीतियां, तालुकात जिहड़े ने ना वो भी मेरे ख्याल से लिमिटेशंस मांगदे ने, हदबंदियां मंगते ने, लिमिट तो ज़्यादा भी फ्रैंक होना, या किसी नूं कोई गल कह देना जिहड़ी किसी नूं हर्ट कर जाए, जिहड़ी दिल दुखा देवे, ये भी गल ठीक नहीं है। बहुत ज़्यादा किसी नूं परेशान करना, बेजा जनाब मसरूफियत पारों अगर कोई राबता नहीं कर रहा तो उस बेस ते भी तालुक नूं तोड़ देना, लो जी तुसीं साडी परवाह नहीं करदे, समझ बूझ नाल ही तालुकात जिहड़े ने फरोग पाते ने, एक दूजे दीआं चीज़ां नूं समझना, आदतां नूं समझना, हर गल नूं समझना, फिर ही तालुकात मजबूत ते पायदार रहणगे। बड़ी मेहरबानी, बहुत शुक्रिया, मैं बहुत कुछ कहना चाहती सी लेकिन मेला मजीद इजाजत नहीं दे रहा कि गलबात नूं अगे टोरिया जाए। हर हफ्ते नूं मुलाकात हुंदी है 1 to 3 आज दे प्रोग्राम च साथ इथों तकर ही सी, मेरी कोई गल किसी नूं बुरी लगी होए तां बहुत माजरत करके जा रही हां, अपना रखिया दे टेरो टेर ख्याल, दुआवां विच सानू साडी टीम नूं जरूर रखिया करो याद, क्यों जे वाकई थाड़ियां दुआवां दी सानू बहुत लोड़ रहिंदी है, बहुत जरूरत रहिंदी है, दे दिओ इजाजत, अल्लाह हाफिज, अल्लाह निगेबान, ते रब राखा।

0: there's music, and then there's magic. One Above, FM 101.
1: आइए लेते हैं कमर्शियल ब्रेक।
2: हर्बल एक्सपर्ट प्रोफेसर सुलेमान दे तिब्बी मशवरे।
3: सोनी पेनप्राउ तुहाडी खिदमत विच तुहाडी मेज़बान साइमा हाजिर है ते सलाम अर्ज करती है। सोनी पेनप्राउ ते मेरे बुजुर्गो, याद रखो कि साडा प्रोग्राम बहुत ही खास ते जबरदस्त प्रोग्राम है, क्योंकि इस प्रोग्राम विच तुसी सुनदे हो
2: प्रोफेसर
3: सुलेमान दे तिब्बी मशवरे। ते पेनप्राउ तुसी ये भी जानदे होवोगे कि प्रोफेसर सुलेमान कोई आम
2: तबीब
3: नहीं, बल्कि यह वह
2: तबीब
3: ने जिन्हां ने विगड़िया हुई बीमारियों का कामयाब इलाज लभ्या है, जिदी वजह नाल सुलेमान साहब नू गोल्ड मैडल भी मिले है। भैन भराओ, शुगर, ब्लड प्रैशर, जोड़ां दा दर्द, पट्ठियां दा खिचाओ, असाबी कमजोरी, हैपेटाइटिस ते जिगर मेदे दीयां बीमारियां दा मुकम्मल इलाज
2: प्रोफेसर
3: सुलेमान होरां दा बहुत वड्डा कारनामा है। इस लई दूजे मुल्कां दे मरीज भी सुलेमान साहब तो इलाज करवा रहे ने। सोनी भैन भराओ, जे तुसी भी अल्लाह ना करे किसी बीमारी विच फसे हुए होवो ते प्रोफेसर सुलेमान साहब नू आप मिलो, जिदे लई तुहानू जरूरत होवेगी
2: प्रोफेसर
3: सुलेमान साहब दे एड्रेस दी। ते जनाब तुसी नोट फरमाओ साडा पता ते फोन नंबर्स।
2: सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान मेन रावी रोड लाहौर। फोन नंबर 042-377-27160 यानी 042-377-27160। मोबाइल नंबर है 03004142608 यानी 03004142608। ते साडा ईमेल एड्रेस है suleiman.dawakhana@gmail.com।
3: जी भैन भराओ, पता तुसी नोट फरमा लिया। ते जनाब हुण असी तुहाडी मुलाकात कराने आ मुल्क दे मशहूर तबीब ते यूनानी मेडिकल कॉलेज दे साबिक वाइस प्रिंसिपल जनाब प्रोफेसर सुलेमान साहब नाल। सुलेमान साहब जी, जी आया नू तुहाडी खिदमत विच बहुत सारे सलाम, बहुत सारियां दुआवां ते बहुत सारे नेक जज्बात पेश करने आ जिहड़े साडे भैन भरावां ने तुहाडे लई लिखे ने।
4: सहमा जी, बहुत बहुत शुक्रिया, जिस खलूस नाल इन्होंने मैनूं सलाम ते दुआवां दित्तियां ने, यकीन करो सहमा जी मेरा दिल खुश हो गया।
3: जरूर होना चाहिए।
4: मैं भी अपने बुजुर्गां, भैणां, भरावां ते तियां दी खिदमत विच इस दुआ दे नाल सलाम अर्ज करना वा कि सोहना रब हर बीमार नूं सेहत देवे ते जिहड़े सेहतमंद ने सोहना रब उन्हां नूं बीमारियों तों हमेशा दूर रखे।
3: आमीन आमीन। सुलेमान साहब, साडे भैण भरावां नूं बड़ा चाह हुंदा है कि तुसीं उन्हां दी हर ईमेल दा जवाब दिओ, पर की करिए कि प्रोग्राम दा वेला ही घट है,
2: ईमेल्स ते एसएमएस
3: हमेशा ही वध जांदियां ने। सुलेमान साहब, जे इजाजत होवे ते भैण भरावां दीआं
2: ईमेल्स खोली।
4: हां सहमा जी, इजाजत ते इजाजत है, कोई अदालत ते नहीं खिचो, इजाजत नहीं है, तुसीं बिस्मिल्ला करो।
3: सुलेमान साहब, ये दसो कि ब्लड प्रेशर दी बीमारी नाल असाबी कमजोरी भी हो जांदी है
4: जी।
3: सुलेमान साहब, असीं ते इहो सुणिया है कि ब्लड प्रेशर दे सबब फालज, गुर्दियां दी खराबी ते दिल दीआं बीमारियां हुंदियां ने, इह असाबी कमजोरी क्यों हुंदी है?
4: सहमा जी, तुहाडी गल ठीक है कि ब्लड प्रेशर नाल फालज वगैरह हो सकता है, पर असाबी कमजोरी भी हो जाती है।
3: अच्छा।
4: सहमा जी, असाबी कमजोरी ब्लड प्रेशर दे सबब नहीं हुंदी, बल्कि ब्लड प्रेशर नूं कंट्रोल करन वालियां दवाइयां असाबी कमजोरी नूं पैदा करदियां ने।
3: अच्छा, असल गल इह वे। सुलेमान साहब, इहदा कोई हल भी होवेगा
4: जी?
3: मेरा मतलब है, जिहड़े भरा ब्लड प्रेशर दे नाल नाल असाबी कमजोरी विच फसे होए ने, उहनां दी कमजोरी किंज दूर होवेगी?
2: सुलेमान साहब,
3: इह गल साडे इक भरा मुनीर चीमा नूं पुछी है।
4: मेरे भाई, तुसीं मेरी गल जरूर सुनी होवेगी जिहड़ी मैं हुणे सहमा होरां नाल कीती है। इह ब्लड प्रेशर दीआं दवाइयां नाल कमजोरी हो सकदी है, पर ब्लड प्रेशर काबू रखना भी ते जरूरी है।
3: बिल्कुल।
4: इस लई ओह दवाई ते खानी पवेगी, बाकी रह गई कमजोरी ते इह कोई फिकर वाली गल नहीं, क्योंकि सोहणे रब ने सानूं इहो जिहियां जड़ी बूटियां दित्तियां ने जिहदे नाल शुगर ते ब्लड प्रेशर दे सबब जिहड़ी कमजोरी हुंदी है उहनूं दूर कीता जा सकदा है। मेरे भाई, तुसीं दिल छोटा ना करो ते किसे दिन मेरे को दवाखाने ते आओ, मैं इस कमजोरी का पूरा इलाज तुहानूं दसांगा ते सोहणे रब की मेहरबानी नाल ਤੁਹਾਡੀ ਹਸਾਬੀ ਕਮਜ਼ੋਰੀ ਦੂਰ ਹੋ ਜਾਵੇਗੀ ਤੇ ਤੁਸੀਂ ਖੁਸ਼ੀ ਵੀ ਮਹਿਸੂਸ ਕਰੋਗੇ।
3: ਜੀ ਮੁਨੀਰ ਭਾਈ, ਹੁਣ ਤੁਸੀਂ ਬਲੱਡ ਪ੍ਰੈਸ਼ਰ ਦੀ ਦਵਾਈ ਖਾਣ ਤੋਂ ਬਾਅਦ ਵੀ ਕਮਜ਼ੋਰੀ ਦਾ ਸ਼ਿਕਾਰ ਨਹੀਂ ਹੋਵੋਗੇ, ਕਿਉਂਕਿ ਪ੍ਰੋਫੈਸਰ ਸੁਲੇਮਾਨ ਹੋਰਾਂ ਕੋਲ ਇਹਦਾ ਪੱਕਾ ਇਲਾਜ ਹੈ। ਐਸੇ ਲਈ ਤੇ ਸਾਰੇ ਲੋਕੀ ਇਹਨਾਂ ਨੂੰ ਸਿਆਣਾ ਤਬੀਬ ਕਹਿੰਦੇ ਨੇ। ਸੁਲੇਮਾਨ ਸਾਹਿਬ, ਅਗਲੀ ਮੇਲ ਹਾਜ਼ਰ ਹੈ ਜਿਹੜੀ ਰਾਏ ਬਸ਼ੀਰ ਹੋਰਾਂ ਲਿਖੀ ਹੈ।
4: ਜੀ ਜੀ,
3: ਰਾਏ ਸਾਹਿਬ ਫਰਮਾਉਂਦੇ ਨੇ ਕਿ ਮੇਰੀਆਂ ਪਿੰਨੀਆਂ ਪੀੜ ਕਰਦੀਆਂ ਨੇ।
4: ਅੱਛਾ।
3: ਕੰਮ ਕਾਰ ਤੋਂ ਥਕੇੜਾ ਬਹੁਤ ਹੋ ਜਾਂਦਾ, ਭੁੱਖ ਬਹੁਤ ਲੱਗਦੀ ਹੈ, ਪਰ ਜਿਸਮ ਦੀ ਕਮਜ਼ੋਰੀ ਨਹੀਂ ਜਾਂਦੀ। ਮੈਂ ਤਾਕਤ ਦੀ ਦਵਾਈ ਵੀ ਖਾਧੀ ਸੀ ਪਰ ਪਿੰਨੀਆਂ ਦੀ ਪੀੜ ਨਹੀਂ ਗਈ। ਮੈਨੂੰ ਮਸ਼ਵਰਾ ਦਿਓ ਸੁਲੇਮਾਨ ਸਾਹਿਬ, ਮੈਂ ਕੀ ਕਰਾਂ?
4: ਬਸ਼ੀਰ ਭਾਈ, ਤੁਸੀਂ ਜਿਹੜੀ ਹਕੀਕਤ ਲਿਖੀ ਹੈ ਉਹ ਫਿਕਰ ਵਾਲੀ ਹੈ, ਕਿਉਂਕਿ ਇਹੋ ਜਿਹੀ ਹਾਲਤ ਸ਼ੂਗਰ ਨਾਲ ਹੁੰਦੀ ਹੈ। ਮੇਰੇ ਭਾਈ, ਮੈਂ ਤੁਹਾਨੂੰ ਮਸ਼ਵਰਾ ਦੇਣਾ ਕਿ ਤੁਸੀਂ ਫੌਰੀ ਤੌਰ 'ਤੇ ਆਪਣੀ ਸ਼ੂਗਰ ਚੈੱਕ ਕਰਵਾਓ ਅਤੇ ਉਹਦੀ ਰਿਪੋਰਟ ਲੈ ਕੇ ਮੇਰੇ ਕੋਲ ਦਵਾਖਾਨੇ 'ਤੇ ਆ ਜਾਓ, ਫਿਰ ਹੀ ਮੈਂ ਤੁਹਾਨੂੰ ਕੋਈ ਮਸ਼ਵਰਾ ਦਿਆਂਗਾ ਕਿ ਤੁਹਾਡਾ ਕੀ ਇਲਾਜ ਹੋਣਾ ਚਾਹੀਦਾ ਹੈ। ਵੈਸੇ ਬਸ਼ੀਰ ਭਾਈ, ਰੱਬ ਨਾ ਕਰੇ ਜੇ ਤੁਹਾਨੂੰ ਸ਼ੂਗਰ ਵੀ ਹੋਈ ਤਾਂ ਘਬਰਾਉਣ ਵਾਲੀ ਕੋਈ ਗੱਲ ਨਹੀਂ, ਕਿਉਂਕਿ ਜੇ ਫੌਰਨ ਹੀ ਇਹਦਾ ਇਲਾਜ ਸ਼ੁਰੂ ਹੋ ਜਾਵੇ ਤਾਂ ਸ਼ੂਗਰ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ। ਰੱਬ ਤੁਹਾਡੇ 'ਤੇ ਵੀ ਕਰਮ ਕਰੇਗਾ ਅਤੇ ਤੁਹਾਨੂੰ ਆਰਾਮ ਦੇਵੇਗਾ।
3: ਬਿਲਕੁਲ ਸਹੀ, ਰੱਬ ਚੰਗੀਆਂ ਕਰੇਗਾ। ਸੁਲੇਮਾਨ ਸਾਹਿਬ, ਇਹ ਹੈਪੇਟਾਈਟਿਸ ਦੀ ਬਿਮਾਰੀ ਬਹੁਤ ਹੀ ਵੱਧਦੀ ਜਾ ਰਹੀ ਹੈ
4: ਜੀ,
3: ਤੇ ਇਸ ਬਾਰੇ ਈਮੇਲਸ ਵੀ ਮਿਲੀਆਂ ਨੇ, ਤੁਸੀਂ ਇਹ ਦੱਸੋ ਕਿ ਬਿਮਾਰੀ ਤੋਂ ਬਚਣ ਲਈ ਕੀ ਕਰਨਾ ਚਾਹੀਦਾ?
4: ਸਹਿਮਾ ਜੀ, ਹੈਪੇਟਾਈਟਿਸ ਇਹ ਜਿਹੜੀ ਹੈ ਨਾ, ਬੜੀ ਖਤਰਨਾਕ ਬਿਮਾਰੀ ਹੈ।
3: ਅੱਛਾ ਅੱਛਾ।
4: ਤੇ ਇਹਦੇ ਤੋਂ ਬਚਣ ਲਈ ਸਾਨੂੰ ਸਫਾਈ ਸੁਥਰਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ।
3: ਸਹੀ।
4: ਮਸਲ ਅਸੀਂ ਨਾਈ ਦੀ ਦੁਕਾਨ ਤੇ ਜਾਂਦੇ ਹਾਂ ਤੇ ਉਹਦੇ ਔਜ਼ਾਰ ਜਿਹੜੇ ਨੇ ਬਿਲਕੁਲ ਸਾਫ਼ ਹੋਣੇ ਚਾਹੀਦੇ ਨੇ, ਦੰਦਾਂ ਦੇ ਡਾਕਟਰ ਕੋਲ ਜਾਂਦੇ ਤੇ ਉਹਦੇ ਔਜ਼ਾਰ ਵੀ ਬਿਲਕੁਲ ਸਾਫ਼ ਤੇ ਸੁਥਰਾਈ ਯਾਨੀ ਕਿ ਉੱਥੇ ਹੋਣੀ ਚਾਹੀਦੀ ਹੈ।
3: ਬਿਲਕੁਲ ਸਹੀ।
4: ਔਰ ਦੂਸਰੀ ਗੱਲ ਹੈ ਕਿ ਅਗਰ ਕਿਸੇ ਮਰੀਜ਼ ਦਾ ਜਾਂ ਕਿਸੇ ਬੰਦੇ ਦਾ ਅਸੀਂ ਖੂਨ ਲੈਂਦੇ ਹਾਂ ਤਾਂ ਉਹ ਦੇਖਣਾ ਚਾਹੀਦਾ ਕਿ ਕਿਸੇ ਇਹ ਮਰੀਜ਼ ਹੈਪੇਟਾਈਟਿਸ ਦਾ ਮਰੀਜ਼ ਤਾਂ ਨਹੀਂ। ਇਸ ਤੋਂ ਇਲਾਵਾ ਤੁਸੀਂ ਰੋਹ ਵਾਲੀਆਂ ਦੁਕਾਨਾਂ ਦੇਖਦੇ ਹੋ, ਵੇਲਣਾ ਜਿਹੜਾ ਹੁੰਦਾ ਉਹ ਲੱਗਿਆ ਹੁੰਦਾ ਤੇ ਉੱਥੇ ਜਿਹੜਾ ਨਾ ਇੱਕ ਉਹਨਾਂ ਨੇ ਡੋਰ ਰੱਖਿਆ ਹੁੰਦਾ, ਉਹਦੇ 'ਚ ਪਾਣੀ ਪਾਇਆ ਹੁੰਦਾ ਤੇ ਉਹਦੇ ਤੋਂ ਸਾਰੇ ਜਿਹੜਾ ਨਾ ਧੋ ਧੋ ਕੇ ਯਾਨੀ ਕਿ ਖੰਗਾਲ ਕੇ ਜਿਹੜਾ ਨਾ ਉਹ ਗਲਾਸ ਤੇ ਤੰਦਰੁਸਤ ਆਦਮੀ ਨੂੰ ਵੀ ਪਿਆਈ ਜਾਂਦੇ ਨੇ ਤੇ ਦੂਸਰੇ ਨੇ ਆਦਮੀ ਜਿਹੜਾ ਹੁੰਦਾ ਬਿਮਾਰ ਉਹਨੂੰ ਵੀ ਪਿਆਈ ਜਾਂਦੇ ਨੇ ਤੇ ਉਹ ਬਿਮਾਰ ਆਦਮੀ ਜਿਹੜਾ ਹੁੰਦਾ ਜਿਹੜਾ ਹੈਪੇਟਾਈਟਿਸ ਹੈ ਇਹ ਇੱਕ ਵਾਇਰਸ ਹੈ, ਇਹ ਇਹਦਾ ਨਾਂ ਜੇ ਹੈਪੇਟੂ ਟ੍ਰਾਪਿਕ। ਇਹ ਬੜੀ ਆਸਾਨੀ ਨਾਲ ਜਿਹੜਾ ਨਾ ਇਹ ਟ੍ਰਾਂਸਫਰੇਬਲ ਬਿਮਾਰੀ ਹੈ, ਬੜੀ ਆਸਾਨੀ ਨਾਲ ਇੱਕ ਬਿਮਾਰ ਆਦਮੀ ਤੋਂ ਤੰਦਰੁਸਤ ਆਦਮੀ ਨੂੰ ਲੱਗ ਜਾਂਦੀ ਹੈ। ਤੇ ਯਕੀਨ ਕਰੋ, ਮੈਂ ਤਾਂ ਕਹਾਂਗਾ ਕਿ ਉਹ ਵੇਲਣਾ ਨਹੀਂ, ਉਹ ਤੇ ਮਸ਼ੀਨ ਹੈ ਇਹ ਬਿਮਾਰੀ ਦੀ ਜਿਹੜੀ ਇੱਕ ਆਦਮੀ ਤੋਂ ਦੂਸਰੇ ਆਦਮੀ ਨੂੰ ਟ੍ਰਾਂਸਫਰ ਹੁੰਦੀ ਰਹਿੰਦੀ ਹੈ ਤੇ ਇਹ ਬੜਾ ਖਾਸ ਖਿਆਲ ਰੱਖਣਾ ਚਾਹੀਦਾ ਇਹਨਾਂ ਨੂੰ।
3: ਸੁਲੇਮਾਨ ਸਾਹਿਬ, ਤੁਹਾਡੀ ਗੱਲ ਬਿਲਕੁਲ ਠੀਕ ਹੈ ਪਰ ਮੁਸੀਬਤ ਇਹ ਵੇ ਕਿ ਲੋਕੀ ਇਹਨਾਂ ਗੱਲਾਂ ਦਾ ਖਿਆਲ ਹੀ ਨਹੀਂ ਕਰਦੇ। ਬਹਰਹਾਲ, ਰੱਬ ਸਾਰਿਆਂ ਨੂੰ ਇਸ ਭੈੜੀ ਬਿਮਾਰੀ ਤੋਂ ਬਚਾਏ।
4: ਆਮੀਨ।
3: ਸੋਹਣੇ ਭੈਣ ਭਰਾਓ, ਸਾਡੇ ਮੁਲਕ ਦੇ ਮਸ਼ਹੂਰ ਤਬੀਬ ਸੁਲੇਮਾਨ ਸਾਹਿਬ ਤੁਹਾਨੂੰ ਸਿਹਤ ਤੇ ਤੰਦਰੁਸਤੀ ਬਾਰੇ ਸੋਹਣੀਆਂ ਸੋਹਣੀਆਂ ਗੱਲਾਂ ਦੱਸ ਰਹੇ ਨੇ। ਤੁਹਾਡੀ ਬਾਕੀ ਈਮੇਲਸ ਤੇ SMS ਕੁਝ ਦੇਰ ਬਾਅਦ ਪੜਾਂਗੀ, ਪਹਿਲੇ ਤੁਸੀਂ ਨੋਟ ਫਰਮਾਓ ਸਾਡਾ ਪਤਾ ਤੇ ਫੋਨ ਨੰਬਰਸ ਤਾਂ ਕਿ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਆਪ ਵੀ ਮੁਲਾਕਾਤ ਕਰ ਸਕੋ ਤੇ ਇਲਾਜ ਬਾਰੇ ਮਸ਼ਵਰਾ ਵੀ ਕਰ ਸਕੋ। ਤੇ ਲਓ ਲਿਖੋ,
2: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160 ਯਾਨੀ 042-3772-7160, ਮੋਬਾਈਲ ਨੰਬਰ ਏ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
3: ਜੀ ਸੋਹਣੇ ਭੈਣ ਭਰਾਓ, ਹੁਣ ਤੁਹਾਨੂੰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ, ਕਿਉਂਕਿ ਤੁਹਾਡੇ ਕੋਲ ਆ ਗਿਆ ਹੈ ਇਹੋ ਜਿਹੇ ਤਬੀਬ ਦਾ ਪਤਾ ਜਿਹੜਾ ਹਕਮਤ ਦਾ ਮਾਹਿਰ ਤੇ ਕਾਮਯਾਬ ਇਲਾਜ ਲਈ ਬਹੁਤ ਹੀ ਮਸ਼ਹੂਰ ਹੈ, ਯਾਨੀ ਪ੍ਰੋਫੈਸਰ ਸੁਲੇਮਾਨ। ਸੁਲੇਮਾਨ ਸਾਹਿਬ, ਅਗਲੀ ਈਮੇਲ ਸਾਡੇ ਇੱਕ ਭਰਾ ਤਹਿਮੂਰ ਹੋਰਾਂ ਦੀ ਹੈ।
4: ਜੀ ਜੀ।
3: ਸੁਲੇਮਾਨ ਸਾਹਿਬ, ਈਮੇਲ ਵਿੱਚ ਇੱਕ ਰਿਪੋਰਟ ਵੀ ਹੈ ਜਿਹੜੀ ਤੁਸੀਂ ਵੇਖ ਚੁੱਕੇ ਹੋ।
4: ਹਾਂ ਹਾਂ, ਮੈਂ ਦੇਖੀ ਹੈ।
3: ਸੁਲੇਮਾਨ ਜੀ, ਇਹ ਭਾਈ ਬਹੁਤ ਦੁਖੀ ਨੇ। ਈਮੇਲ ਵਿੱਚ ਉਹਨਾਂ ਲਿਖਿਆ ਕਿ ਮੈਂ ICSIV ਕਰਵਾਇਆ ਤੇ ਬਹੁਤ ਪੈਸੇ ਖਰਚ ਕੀਤੇ ਨੇ।
4: ਅੱਛਾ।
3: ਪਰ ਇਹਨਾਂ ਨਾਲ ਮੈਨੂੰ ਕੋਈ ਆਰਾਮ ਹੀ ਨਹੀਂ ਆਇਆ।
4: ਅੱਛਾ।
3: ਸੁਲੇਮਾਨ ਸਾਹਿਬ, ਇਹਨਾਂ ਨੂੰ ਕੋਈ ਮਸ਼ਵਰਾ ਦਿਓ ਕਿ ਕੀ ਕਰਨ?
4: ਤੈਮੂਰ ਸਾਹਿਬ, ਮੇਰੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਸਾਡੇ ਕੋਲ ਇਹਦਾ ਬੜਾ ਪੱਕਾ ਤੇ 100% ਇਨਸ਼ਾਅੱਲਾ ਕਾਮਯਾਬ ਇਲਾਜ ਮੌਜੂਦ ਹੈ ਤੇ ਅੱਲਾ ਦੀ ਖਾਸ ਕਰਮ ਆਦੀ ਹੈ ਕਿ ਸਾਡੇ ਇਲਾਜ ਨਾਲ ਹੁਣ ਤੀਕਰ ਬਹੁਤ ਸਾਰੇ ਮਰੀਜ਼ਾਂ ਨੂੰ ਆਰਾਮ ਆ ਚੁੱਕਿਆ ਹੈ। ਅਤੇ ਮੇਰੇ ਭਾਈ, ਤੁਸੀਂ ਲਿਖਿਆ ਕਿ ਤੁਸੀਂ ICSI ਕਰਵਾਈ ਹੈ, ਇਹ ਇੱਕ ਜਿਹੜਾ ਨਾ ਗੈਰ ਫਿਤਰੀ ਤਰੀਕਾ ਹੈ ਜਿਹਦੇ ਉੱਤੇ ਤਕਰੀਬਨ 2-2.5 ਲੱਖ ਰੁਪਇਆ ਖਰਚ ਹੋ ਜਾਂਦਾ ਹੈ ਔਰ ਕਾਮਯਾਬੀ ਦੇ ਜਿਹੜੇ ਚਾਂਸਿਸ ਨੇ ਨਾ ਉਹ ਵੀ ਤਕਰੀਬਨ 25% ਟੂ 30% ਨੇ, ਅਤੇ ਇਸ ਵਾਸਤੇ ਤੁਹਾਨੂੰ ਉਹਨਾਂ ਨਾਲ ਫਰਕ ਨਹੀਂ ਪਿਆ, ਲੇਕਿਨ ਇਨਸ਼ਾਲਾ ਸਾਡੇ ਕੋਲ ਐਸੀ ਜਿਹੜੀ ਬੂਟੀਆਂ ਨੇ ਜੇ ਰੱਬ ਨੇ ਚਾਹਿਆ ਤੁਸੀਂ ਇਨਸ਼ਾਲਾ ਔਲਾਦ ਦੀ ਖੁਸ਼ੀ ਜਿਹੜਾ ਨਾ ਜ਼ਰੂਰ ਦੇਖੋਗੇ
3: ਇਨਸ਼ਾਲਾ ਤਾਲਾ। ਤੈਮੂਰ ਸਾਹਿਬ ਸਾਡੀ ਵੀ ਦੁਆ ਹੈ ਕਿ ਰੱਬ ਤੁਹਾਡੀਆਂ ਮੁਰਾਦਾਂ ਨੂੰ ਪੂਰਾ ਕਰੇ, ਆਮੀਨ। ਸੁਲੇਮਾਨ ਸਾਹਿਬ ਅਗਲੀ ਈਮੇਲ ਪੇਸ਼ ਕਰਨੀ ਆ ਜਿਹੜੀ ਅਬਦੁਲ ਹਮੀਦ ਸਾਹਿਬ ਦੀ ਹੈ। ਇਹ ਲਿਖਦੇ ਨੇ ਕਿ ਮੈਂ ਤੇ ਮੇਰੀ ਬੀਵੀ ਦੋਵਾਂ ਨੂੰ ਮੈਦੇ ਦੀ ਤਕਲੀਫ ਹੈ, ਰੋਟੀ ਹਜ਼ਮ ਨਹੀਂ ਹੁੰਦੀ, ਖੱਟੀਆਂ ਡਕਾਰਾਂ ਤੇ ਸੀਨੇ ਵਿੱਚ ਸਾੜ ਪੈਂਦਾ, ਇੰਜ ਲੱਗਦਾ ਜਿਵੇਂ ਢਿੱਡ ਫੁੱਲ ਗਿਆ। ਸੁਲੇਮਾਨ ਸਾਹਿਬ ਕੋਈ ਇਹੋ ਜਿਹੀ ਦਵਾਈ ਦੱਸੋ ਕਿ ਮੈਦਾ ਬਿਲਕੁਲ ਠੀਕ ਹੋ ਜਾਵੇ, ਬੜੀ ਮਿਹਰਬਾਨੀ ਹੋਵੇਗੀ। ਸੁਲੇਮਾਨ ਸਾਹਿਬ ਮੈਦੇ ਦੀ ਬਿਮਾਰੀ ਵੀ ਬੜੀ ਭੈੜੀ ਹੁੰਦੀ, ਬੰਦੇ ਦਾ ਦਿਲ ਵੀ ਕਰਦਾ ਤੇ ਹੋਵੇ ਨਾ ਕਿਸੇ ਚੰਗੀ ਚੀਜ਼ ਖਾਣ ਨੂੰ ਤੇ ਖਾ ਨਹੀਂ ਸਕਦਾ ਕਿਉਂਕਿ ਕੋਈ ਸ਼ੈ ਪਚਦੀ ਨੀ।
4: ਹਾਂਜੀ ਬਿਲਕੁਲ ਜੀ ਸਹਿਮਾ ਜੀ, ਤੁਸੀਂ ਠੀਕ ਆਖਿਆ ਹੈ ਕਿ ਬੰਦਾ ਆਪਣੀ ਪਸੰਦ ਦੀ ਸ਼ੈ ਵੀ ਨਹੀਂ ਖਾ ਸਕਦਾ, ਪਰ ਅੱਲਾਹ ਦੀ ਮਿਹਰਬਾਨੀ ਨਾਲ ਮੈਂ ਇਹੋ ਜਿਹੀ ਜ਼ਬਰਦਸਤ ਦਵਾ ਦੇਵਾਂਗਾ ਜਿਹਦੇ ਨਾਲ ਮੈਦਾ ਇਨਸ਼ਾਲਾ ਬਿਲਕੁਲ ਠੀਕ ਹੋ ਜਾਏਗਾ। ਕਹਿੰਦੇ ਨੇ ਜੀ ਮੈਦਾ ਦਰੁਸਤ ਤੇ ਇਨਸਾਨ ਤੰਦਰੁਸਤ,
3: ਬਿਲਕੁਲ,
4: ਤੇ ਇਨਸ਼ਾਲਾ ਮੈਦੇ ਦੀ ਸਾਡੇ ਕੋਲ ਐਸੀ ਕਾਮਯਾਬ ਮੌਸਰ ਇਲਾਜ ਸਾਡੇ ਕੋਲ ਇਨਸ਼ਾਲਾ ਮੌਜੂਦ ਹੈ ਜਿਹਦੇ ਨਾਲ ਇਹਨਾਂ ਨੂੰ ਜਿਹੜਾ ਨਾ ਜੋ ਵੀ ਖਾਣਗੇ ਉਹ ਚੀਜ਼ ਇਹਨਾਂ ਨੂੰ ਹਜ਼ਮ ਹੋਵੇਗੀ, ਇਹਨਾਂ ਨੂੰ ਭੁੱਖ ਵੀ ਲੱਗੇਗੀ, ਇਹਨਾਂ ਦੀ ਖੁਰਾਕ ਜਿਹੜੀ ਹੈ ਨਾ ਉਹ ਪੂਰੀ ਤਰ੍ਹਾਂ ਹਜ਼ਮ ਹੀ ਹੋਵੇਗੀ, ਤਾਜ਼ਾ ਖੂਨ ਵੀ ਬਣੇਗਾ, ਖੱਟੀਆਂ ਡਕਾਰਾਂ ਜਿਹੜੀਆਂ ਇਹਨਾਂ ਨੂੰ ਆਉਂਦੀਆਂ ਨੇ ਜਾਂ ਸੀਨੇ ਦਾ ਸਾੜ ਪੈਂਦਾ ਜਾਂ ਗੈਸ ਦੀ ਤਕਲੀਫ ਹੈ ਉਹ ਇਨਸ਼ਾਲਾ ਤਾਲਾ ਬਿਲਕੁਲ ਇਹਨਾਂ ਦੀ ਉਹ ਠੀਕ ਹੋ ਜਾਏਗੀ। ਅਤੇ ਮੈਂ ਭਾਈ ਜੀ ਇੱਕ ਮਸ਼ਵਰਾ ਹੋਰ ਸੁਣ ਲਓ, ਉਹ ਇਹ ਵੇ ਕਿ ਤੁਸੀਂ ਰੋਟੀ ਖਾਣ ਤੋਂ ਬਾਅਦ ਪੈਦਲ ਜ਼ਰੂਰ ਟੁਰਿਆ ਕਰੋ, ਕਿਉਂਕਿ ਪੈਦਲ ਟੁਰਨ ਨਾਲ ਮੈਦੇ ਅਤੇ ਜਿਗਰ ਦੋਵਾਂ ਨੂੰ ਜਿਹੜਾ ਨਾ ਬਹੁਤ ਹੀ ਫਾਇਦਾ ਹੁੰਦਾ। ਅਤੇ ਇੱਕ ਮੈਂ ਹੋਰ ਗੱਲ ਦੱਸਦਾ, ਹਦੀਸੇ ਨਬਵੀ ਸੱਲੱਲਾਹੁ ਅਲੈਹਿ ਵਸੱਲਮ ਕਿ ਤੁਸੀਂ ਜਿਸ ਵਕਤ ਖਾਣਾ ਖਾਂਦੇ ਹੋ ਨਾ ਤਾਂ ਮੈਦੇ ਨੂੰ ਤਿੰਨ ਹਿੱਸੇ 'ਚ ਤਕਸੀਮ ਕਰ ਲਵੋ, ਇੱਕ ਹਿੱਸਾ ਗਜ਼ਾ ਵਾਸਤੇ, ਇੱਕ ਹਿੱਸਾ ਪਾਣੀ ਵਾਸਤੇ ਅਤੇ ਇੱਕ ਹਿੱਸਾ ਅੱਲਾਹ ਵਾਸਤੇ। ਯਾਨੀ ਕਿ ਭੁੱਖ ਰੱਖ ਕੇ ਰੋਟੀ ਖਾਓ ਅਤੇ ਫਿਰ ਤੁਹਾਡਾ ਜਿਹੜਾ ਨਾ ਮੈਦਾ ਕਦੇ ਵੀ ਖਰਾਬ ਨਹੀਂ ਹੋਵੇਗਾ, ਅਤੇ ਨਾ ਸਾਡੀ ਦਵਾਈ ਖਾਓ ਅਤੇ ਇਨਸ਼ਾਅੱਲਾ ਤਾਲਾ ਤੁਸੀਂ ਬਿਲਕੁਲ ਤੰਦਰੁਸਤ ਹੋ ਜਾਓਗੇ, ਮੁੜ ਕੇ ਤੁਹਾਨੂੰ ਮੈਦੇ ਦੀ ਸ਼ਿਕਾਇਤ ਨਹੀਂ ਰਹੇਗੀ ਇਨਸ਼ਾਅੱਲਾ।
3: ਸੁਲੇਮਾਨ ਸਾਹਿਬ ਇੱਥੇ ਮੈਨੂੰ ਇੱਕ ਹੋਰ ਗੱਲ ਯਾਦ ਆਈ, ਸਾਡੇ ਇੱਥੇ ਆਮ ਇੱਕ ਚੀਜ਼ ਹੈਗੀ ਹੈ ਕਿ ਖਾਣਾ ਖਾਂਦੇ ਵੇਲੇ ਲੋਕ ਇਹ ਸੋਚਦੇ ਨੇ ਕਿ ਆਖਰੀ ਖਾਣਾ ਖਰੇ ਜਾਂ ਪਹਿਲਾਂ।
4: ਹਾਂਜੀ ਸ਼ਾਦੀਆਂ 'ਤੇ ਤੁਸੀਂ ਦੇਖਦੇ ਹੋ ਲੋਕ ਕਿਸ ਤਰ੍ਹਾਂ ਕਹਿੰਦੇ ਨੇ ਅਤੇ ਫਿਰ ਉਹ ਮੈਦੇ 'ਤੇ ਫਿਰ ਖਰਾਬ ਹੋਣਾ ਹੀ ਨਹੀਂ, ਜੋ ਕਹਿੰਦੇ ਨੇ ਬਸ ਅੱਜ ਦਾ ਦਿਨ ਹੈਗਾ, ਜੋ ਕੁਛ ਹੈਗਾ ਅਤੇ ਬਸ
3: ਨਹੀਂ ਬਸ। ਸੁਲੇਮਾਨ ਸਾਹਿਬ ਪੇਸ਼ ਕਰਨੀ ਅਗਲੀ ਈਮੇਲ ਜਿਹੜੀ ਜਮਸ਼ੇਦ ਪੱਟੀ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੀ ਉਮਰ 42 ਸਾਲ ਹੈ, ਮਸਲਾ ਇਹ ਵੇ ਕਿ ਕਮਜ਼ੋਰੀ ਬਹੁਤ ਵੱਧਦੀ ਜਾ ਰਹੀ ਹੈ, ਹਾਲਾਂਕਿ ਮੈਨੂੰ ਹੋਰ ਕੋਈ ਬਿਮਾਰੀ ਨਹੀਂ, ਸਿਹਤ ਬਹੁਤ ਚੰਗੀ ਹੈ, ਪਰ ਜਿਹੜੀ ਤਾਕਤ ਹੋਣੀ ਚਾਹੀਦੀ ਹੈ ਉਹ ਮੁੱਕਦੀ ਜਾ ਰਹੀ ਹੈ। ਮੈਂ ਇੱਕ ਦਵਾਈ ਵੀ ਲਿੱਤੀ ਸੀ ਜਿਹਦੇ ਨਾਲ ਵਿਅਕਤੀ ਆਰਾਮ ਹੋਇਆ ਅਤੇ ਤਾਕਤ ਆ ਗਈ। ਸੁਲੇਮਾਨ ਸਾਹਿਬ ਕੋਈ ਇਹੋ ਜਿਹਾ ਨੁਸਖਾ ਜਾਂ ਕੋਈ ਦਵਾਈ ਦੱਸੋ ਕਿ ਇਸ ਕਮਜ਼ੋਰੀ ਤੋਂ ਜਾਨ ਹੀ ਛੁੱਟ ਜਾਵੇ।
4: ਜਮਸ਼ੇਦ ਭਾਈ, ਦਵਾ ਉਹ ਹੋਣੀ ਚਾਹੀਦੀ ਹੈ ਜਿਹੜੀ ਵਕਤੀ ਆਰਾਮ ਲਈ ਨਹੀਂ ਬਲਕਿ ਬਿਮਾਰੀ ਨੂੰ ਪੂਰੀ ਤਰ੍ਹਾਂ ਠੀਕ ਕਰੇ।
3: ਬਿਲਕੁਲ।
4: ਅਤੇ ਤੁਸੀਂ ਇਸ ਤਰ੍ਹਾਂ ਕਰੋ ਕਿ ਮੈਂ ਜਾਂ ਤੁਹਾਡੇ ਨਾਲ ਹੋਰ ਵੀ ਜਿਹੜੇ ਭਾਈ ਨੇ ਉਹ ਮੇਰੇ ਕੋਲ ਮੇਰੇ ਮਤਲਬ ਉੱਤੇ ਆ ਜਾਣ, ਮੈਂ ਉੱਥੇ ਇਨਸ਼ਾਅੱਲਾ ਤੁਹਾਡੀ ਨਫਸ ਦੇਖਾਂਗਾ, ਤੁਹਾਡਾ ਮਜ਼ਾਜ ਦੇਖਾਂਗਾ, ਤੁਹਾਨੂੰ ਪਰਹੇਜ਼ ਦੱਸਾਂਗਾ, ਤੁਹਾਡੀ ਪੂਰੀ ਕੇਸ ਹਿਸਟਰੀ ਲਵਾਂਗਾ ਅਤੇ ਇਨਸ਼ਾਅੱਲਾ ਦੇ ਮੁਤਾਬਿਕ ਮੈਂ ਤੁਹਾਨੂੰ ਦਵਾਈ ਦੇਵਾਂਗਾ ਅਤੇ ਫਿਰ ਇਹ ਦੁਬਾਰਾ ਜਿਹੜੀ ਨਾ ਤੁਹਾਨੂੰ ਇਨਸ਼ਾਅੱਲਾ ਇਸ ਜ਼ਿੰਦਗੀ 'ਚ ਸ਼ਿਕਾਇਤ ਨਹੀਂ ਰਹੇਗੀ ਇਨਸ਼ਾਅੱਲਾ ਤਾਲਾ। ਇਹਦਾ ਕਾਮਯਾਬ ਮੁਕੰਮਲ ਔਰ ਮੁਸਤਕਿਲ ਇਲਾਜ ਸਾਡੇ ਕੋਲ ਮੌਜੂਦ ਹੈ ਔਰ ਅਸੀਂ ਇਨਸ਼ਾਅੱਲਾ ਇਸ ਚੀਜ਼ ਦੇ ਐਕਸਪਰਟ ਹਾਂ।
3: ਜੀ ਜਮਸ਼ੇਦ ਸਾਹਿਬ, ਤੁਸੀਂ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਇਸ ਗੱਲ 'ਤੇ ਅਮਲ ਕਰੋ, ਰੱਬ ਕਰਮ ਕਰੇਗਾ। ਸੁਲੇਮਾਨ ਸਾਹਿਬ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਹੈ ਕਿ ਤੁਸੀਂ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆ ਹੈ ਅਤੇ ਸਾਡੇ ਭੈਣ ਭਰਾਵਾਂ ਨੂੰ ਬੜੀਆਂ ਸੋਹਣੀਆਂ ਗੱਲਾਂ ਦੱਸੀਆਂ।
4: ਸਹਿਮਾ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਐਡੇ ਸੋਹਣੇ ਅੱਛੇ ਪ੍ਰੋਗਰਾਮ ਵਿੱਚ ਮੈਨੂੰ ਤੁਸੀਂ ਮਧੂ ਕਰਦੇ ਹੋ ਅਤੇ ਮੈਂ ਸਾਰੇ ਭੈਣ ਭਰਾਵਾਂ ਦਾ ਸ਼ੁਕਰੀਆ ਅਦਾ ਕਰਨਾ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
3: ਜੀ ਬੜੀ ਮਿਹਰਬਾਨੀ। ਸੋਹਣੇ ਭੈਣ ਭਰਾ, ਹੁਣ ਤੁਸੀਂ ਲਿਖੋ ਸਾਡਾ ਪਤਾ ਅਤੇ ਫੋਨ ਨੰਬਰ।
2: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27-160, ਯਾਨੀ 042-377-27-160, ਮੋਬਾਈਲ ਨੰਬਰ ਹੈ 03004142608, ਯਾਨੀ 03004142608, ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
3: ਸੋਹਣੇ ਭੈਣ ਭਰਾ, ਰੱਬ ਤੁਹਾਡੀ ਹਯਾਤੀ ਕਰੇ ਅਤੇ ਤੁਸੀਂ ਹਮੇਸ਼ਾ ਹੀ ਸਿਹਤਮੰਦ ਰਹੋ, ਆਮੀਨ। ਇਸ ਦੁਆ ਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਦਿਓ ਇਜਾਜ਼ਤ, ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇਗੀ, ਉਸ ਵੇਲੇ ਤੀਕਰ ਸਾਰਿਆਂ ਨੂੰ ਰੱਬ ਰਾਖਾ।

0: this music, and then there's magic. One Above, FM 101.
1: अब वक्त हुआ चाहता है कमर्शियल ब्रेक का।
2: हर्बल एक्सपर्ट प्रोफेसर सुलेमान दे तिब्बी मशवरे।
3: सोनी पेंड्रो सदा वास्ते रहो ते रब दियां नेमतां दे मजे लुटो ते हमेशा सेहतमंद रहो। ऐसो आदे नाल तुहाडी मेज़बान साइमा तुहाडी खिदमत विच सलाम अर्ज़ करदी है ते तुहाडे वास्ते लियाईए इहो जिहियां गल्लां ते इहो जिहे मशवरे जिहड़े तुहाडियां बीमारियां नूं दूर करनगे ते तुहानूं सेहतमंद बनाणगे। ਸੁਣੇ ਭੈਣ ਭਰਾਓ, ਪ੍ਰੋਫੈਸਰ ਸੁਲੇਮਾਨ ਬਹੁਤ ਸਿਆਣੇ ਤਬੀਬ ਨੇ ਤੇ ਇਹ ਗੱਲ ਤੁਸੀਂ ਵੀ ਜਾਣਦੇ ਹੋ ਕਿ ਇਹਨਾਂ ਨੇ ਵਿਗੜੀਆਂ ਹੋਈਆਂ ਬਿਮਾਰੀਆਂ ਦਾ ਪੱਕਾ ਇਲਾਜ ਲੱਭਿਆ ਹੈ, ਜਿਹਦੀ ਵਜ੍ਹਾ ਨਾਲ ਪ੍ਰੋਫੈਸਰ ਸੁਲੇਮਾਨ ਹੋਰਾਂ ਨੂੰ ਗੋਲਡ ਮੈਡਲ ਤੇ ਦੂਜੇ ਇਨਾਮ ਵੀ ਮਿਲੇ ਨੇ। ਭੈਣ ਭਰਾਓ, ਮੈਨੂੰ ਪਤਾ ਹੈ ਕਿ ਤੁਸੀਂ ਪ੍ਰੋਫੈਸਰ ਸੁਲੇਮਾਨ ਹੋਰਾਂ ਦੀ ਗੱਲਬਾਤ ਸੁਣਨ ਲਈ ਰੇਡੀਓ ਦੇ ਕੋਲ ਹੀ ਬੈਠੇ ਹੋਏਗੇ ਤੇ ਉਡੀਕ ਰਹੇ ਹੋਵੋਗੇ ਕਿ ਪ੍ਰੋਫੈਸਰ ਸੁਲੇਮਾਨ ਕਦੋਂ ਗੱਲਬਾਤ ਕਰਨਗੇ। ਭੈਣ ਭਰਾਓ, ਫਿਕਰ ਨਾ ਕਰੋ, ਮੈਂ ਹੁਣੇ ਤੁਹਾਡੀ ਮੁਲਾਕਾਤ ਪ੍ਰੋਫੈਸਰ ਸੁਲੇਮਾਨ ਨਾਲ ਕਰਵਾਵਾਂਗੀ। ਪਰ ਤੁਸੀਂ ਪਹਿਲਾਂ ਕਾਗਜ਼ ਤੇ ਪੈਨਸਿਲ ਸੰਭਾਲੋ ਤੇ ਲਿਖੋ ਸਾਡਾ ਪਤਾ ਤੇ ਫੋਨ ਨੰਬਰ।
2: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਏ 0300414-2608 ਯਾਨੀ 0300414-2608 ਤੇ ਸਾਡਾ ਈਮੇਲ ਐਡਰੈੱਸ ਏ suleiman.dawakhana@gmail.com।
3: ਪਤਾ ਤੁਸੀਂ ਲਿਖ ਲਿਆ ਹੋਵੇਗਾ ਤੇ ਹੁਣ ਉਡੀਕਣ ਦਾ ਵੇਲਾ ਮੁੱਕ ਗਿਆ ਕਿਉਂਕਿ ਹੁਣ ਤੁਹਾਡੇ ਨਾਲ ਗੱਲਬਾਤ ਕਰਨਗੇ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ। ਸੁਲੇਮਾਨ ਸਾਹਿਬ, ਤੁਹਾਨੂੰ ਇਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੀ ਹਾਂ।
4: ਬੜੀ ਮਿਹਰਬਾਨੀ ਸਹਿਮਾ ਜੀ, ਮੈਂ ਵੀ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਸਲਾਮ ਅਰਜ਼ ਕਰਨਾ ਵਾਂ ਤੇ ਮੇਰੀ ਦੁਆ ਏ ਕਿ ਸੋਹਣਾ ਰੱਬ ਮਰੀਜ਼ਾਂ ਨੂੰ ਸਿਹਤ ਤੇ ਤੰਦਰੁਸਤੀ ਦੇਵੇ।
3: ਆਮੀਨ। ਸੁਲੇਮਾਨ ਸਾਹਿਬ, ਤੁਸੀਂ ਲੋਕਾਂ 'ਤੇ ਕੀ ਜਾਦੂ ਕਰ ਦਿੱਤਾ?
4: ਸਹਿਮਾ ਜੀ, ਮੈਂ ਕੀ ਜਾਦੂ ਕਰਨਾ ਏ, ਮੈਂ ਤਾਂ ਆਪਣੇ ਭੈਣ ਭਰਾਵਾਂ ਦਾ ਖਾਦਮ ਹਾਂ। ਹਾਂ, ਇਹ ਗੱਲ ਜ਼ਰੂਰ ਏ ਕਿ ਮੈਂ ਇਲਾਜ ਬਾਰੇ ਆਪਣੇ ਭੈਣ ਭਰਾਵਾਂ ਨੂੰ ਕਦੀ ਵੀ ਗਲਤ ਮਸ਼ਵਰਾ ਨਹੀਂ ਦਿੱਤਾ, ਬਸ ਇਹੋ ਹੀ ਜਾਦੂ ਏ।
3: ਸੁਲੇਮਾਨ ਸਾਹਿਬ, ਮਾਸ਼ਾਅੱਲਾ, ਇਹ ਵੀ ਉਸ ਸਿਫਤ 'ਤੇ ਸਭ ਤੋਂ ਵੱਡੀ ਖੂਬੀ ਹੈ ਜਿਹੜੀ ਕਿਸੇ ਨੂੰ ਮਿਲਦੀ ਹੈ। ਸੁਲੇਮਾਨ ਸਾਹਿਬ, ਹੁਣ ਕਿਉਂ ਨਾ ਆਪਣੇ ਭੈਣ ਭਰਾਵਾਂ ਦੀਆਂ ਈਮੇਲਸ ਤੇ SMS ਪੜ੍ਹ ਲਈਏ ਤਾਂ ਕਿ ਕਿਸੇ ਨੂੰ ਸ਼ਿਕਾਇਤ ਨਾ ਰਹੇ।
4: ਹਾਂ ਜੀ, ਬਿਲਕੁਲ ਪੜ੍ਹ ਲਓ
3: ਜੀ। ਬੜੀ ਮਿਹਰਬਾਨੀ ਸੁਲੇਮਾਨ ਸਾਹਿਬ। ਇਹ ਈਮੇਲ ਜਿਹੜੀ ਪਹਿਲੀ ਹੈ ਨਾ ਸਾਡੀ ਇੱਕ ਭੈਣ ਹੋਰਾਂ ਦੀ ਹੈ। ਇਹ ਲਿਖਦੇ ਨੇ ਕਿ ਮੈਨੂੰ ਸਿਰ ਵਿੱਚ ਬਹੁਤ ਪੀੜ ਰਹਿੰਦੀ ਹੈ, ਗਲੇ ਵਿੱਚ ਰੇਸ਼ਾ ਡਿੱਗਦਾ ਹੈ ਤੇ ਰਾਤ ਨੂੰ ਸਾਹ ਨਹੀਂ ਆਉਂਦਾ। ਜੋ ਸ਼ਾਂ ਦਾ ਵੀ ਪੀਨੀ ਆ ਪਰ ਰੇਸ਼ਾ ਕੇਰਾ ਠੀਕ ਹੀ ਨਹੀਂ ਹੁੰਦਾ। ਵਾਲ ਡਿੱਗਦੇ ਨੇ ਤੇ ਚਿੱਟੇ ਵੀ ਹੋ ਰਹੇ ਨੇ। ਮੈਂ ਬੜੀ ਪਰੇਸ਼ਾਨ ਹਾਂ, ਇਸ ਮਸਲੇ ਦਾ ਕੋਈ ਹੱਲ ਹੋਵੇ ਤੇ ਮੈਨੂੰ ਜ਼ਰੂਰ ਦੱਸੋ। ਵੈਸੇ ਸੁਲੇਮਾਨ ਸਾਹਿਬ, ਮੈਂ ਵਾਲ ਡਿੱਗਣ ਦਾ ਜਿਹੜਾ ਮਸਲਾ ਹੈ ਅੱਜ ਕੱਲ੍ਹ ਹਰ ਕਿਸੇ ਨਾਲ ਹੈ, ਇਹਦਾ ਕੋਈ ਪੱਕਾ ਜਿਹਾ ਇਲਾਜ ਨਹੀਂ ਹੋ ਸਕਦਾ।
4: ਸਹਿਮਾ ਜੀ, ਇਹਨਾਂ ਵਾਲਾਂ ਦਾ ਪੱਕਾ ਇਲਾਜ ਹੈ ਪਰ ਲੋਕੀ ਮਾਰਨ ਹੋ ਗਏ ਨੇ। ਵਾਲਾਂ ਨੂੰ ਸੁੱਕਾ ਰੱਖਦੇ ਨੇ, ਯਾਨੀ ਅਸਲੀ ਤੇਲ ਨਹੀਂ ਲਾਉਂਦੇ।
3: ਅੱਛਾ।
4: ਜਦਕਿ ਤੇਲ ਵਾਲਾਂ ਦੀ ਖੁਰਾਕ ਏ। ਦੂਜੀ ਗੱਲ ਇਹ ਵੇ ਕਿ ਬਸ ਦੂਜੀਆਂ ਬਿਮਾਰੀਆਂ ਨਾਲ ਵੀ ਵਾਲ ਖਰਾਬ ਹੋ ਜਾਂਦੇ ਨੇ। ਇਹ ਇਸ ਲਈ ਉਹਨਾਂ ਬਿਮਾਰੀਆਂ ਦਾ ਇਲਾਜ ਵੀ ਜ਼ਰੂਰੀ ਏ ਜਿਹੜੀਆਂ ਵਾਲਾਂ ਨੂੰ ਖਰਾਬ ਕਰਦੀਆਂ ਨੇ। ਸਹਿਮਾ ਜੀ, ਵਾਲ ਡਿੱਗਣ ਦੇ 3 ਵੱਡੇ ਸਬਬ ਨੇ। ਪਹਿਲਾ ਦਾਇਮੀ ਰੇਸ਼ਾ ਕੇਰਾ, ਤੇ ਦੂਸਰਾ ਦਿਮਾਗੀ ਕਮਜ਼ੋਰੀ, ਤੇ ਤੀਸਰਾ ਕਿਸੇ ਬਿਮਾਰੀ ਮਸਲ ਟਾਈਫਾਇਡ ਬੁਖਾਰ ਦਾ ਹੋ ਜਾਣਾ। ਇਹਨਾਂ ਚੀਜ਼ਾਂ ਨਾਲ ਵੀ ਵਾਲ ਖਰਾਬ ਹੋ ਜਾਂਦੇ ਨੇ ਤੇ ਸਾਡੀ ਭੈਣ ਹੋਰਾਂ ਦਾ ਵੀ ਕੁਛ ਇਹ ਜਿਹਾ ਮਸਲਾ ਹੈ। ਤੇ ਇਹਨਾਂ ਨੂੰ ਮੈਂ ਇੱਕ ਖਾਣ ਵਾਲੀ ਦਵਾਈ ਦੇਵਾਂਗਾ ਜਿਹਦੇ ਨਾਲ ਇਹਨਾਂ ਦੇ ਜਿਹੜੀਆਂ ਬਲਗਮੀ ਰਤੂਬਤਾ ਤੇ ਗਲੀਦ ਮਾਧੇ ਨੇ ਨਾ ਜੀ, ਉਹ ਨਿਕਲ ਜਾਣਗੇ। ਤੇ ਦੂਸਰਾ ਤੇਲ ਅਸੀਂ ਇੱਕ ਬਣਾਇਆ ਬੜਾ ਅੱਛਾ, ਹਰੜ ਬੇੜੇ ਆਮਲੇ ਤੇ ਸਿੱਕਾ ਕਾਈ ਦਾ। ਇਨਸ਼ਾਅੱਲਾ ਤਾਲਾ ਇਹ ਤੇਲ ਇਸਤੇਮਾਲ ਕਰਨ ਤੇ ਅੰਦਰੂਨੀ ਤੌਰ ਤੇ ਖਾਣ ਵਾਲੀ ਦਵਾਈ ਇਸਤੇਮਾਲ ਕਰਨ ਤੇ ਦੇਖੋ ਇਨਸ਼ਾਅੱਲਾ ਇਹਨਾਂ ਦੇ ਵਾਲ ਕਿੰਨੇ ਲੰਬੇ ਚਮਕਦਾਰ ਔਰ ਘਨੇ ਹੋ ਜਾਣਗੇ ਔਰ ਇਨਸ਼ਾਅੱਲਾ ਖੁਦ ਇਹ ਤਸਲੀਮ ਕਰਨਗੇ ਕਿ ਹਾਂ ਜੀ ਇਹ ਵਾਕਈ ਤੇਲ ਅੱਛਾ ਹੈ।
3: ਲਓ ਜੀ ਭੈਣ ਭਰਾ, ਮੈਂ ਤੇ ਅੱਜ ਤੋਂ ਇਹ ਤੇਲ ਇਸਤੇਮਾਲ ਕਰਨ ਲੱਗੀ ਜੇ ਤੇ ਮੈਂ ਤੇ ਹੁਣ ਮਸ਼ਹੂਰੀਆਂ ਚ ਆਣਾ ਲੰਬੇ ਵਾਲਾਂ ਦੀ।
4: ਮਾਸ਼ਾਅੱਲਾ ਤੁਹਾਡੇ ਅੱਗੇ ਵਾਲ ਬੜੇ ਲੰਬੇ ਨੇ ਜੀ ਸਾਹਿਬ ਜੀ।
3: ਜੀ ਭੈਣ ਜੀ, ਤੁਹਾਡੀ ਅਸਲ ਬਿਮਾਰੀ ਫੜੀ ਗਈ ਜੀ ਜਿਹਦੀ ਵਜ੍ਹਾ ਨਾਲ ਤੁਹਾਡੇ ਵਾਲ ਖਰਾਬ ਹੋ ਰਹੇ ਨੇ। ਹੁਣ ਤੁਸੀਂ ਦੇਰ ਨਹੀਂ ਕਰਨੀ, ਇਲਾਜ ਕਰਵਾਉਣਾ, ਰੱਬ ਖੈਰ ਕਰੇਗਾ। ਸੁਲੇਮਾਨ ਸਾਹਿਬ ਬਾਰੀ ਹੈ SMS ਦੀ ਜਿਹੜੀ ਇਰਫਾਨ ਨਜ਼ੀਰ ਹੋਰਾਂ ਲਿਖੀ ਹੈ।
4: ਠੀਕ
3: ਹੈ। ਇਹ ਕਹਿੰਦੇ ਨੇ ਕਿ ਮੇਰੀ ਉਮਰ 26 ਸਾਲ ਹੈ, ਮੈਨੂੰ 1 ਸਾਲ ਪਹਿਲਾਂ ਮਲੇਰੀਆ ਹੋਇਆ ਸੀ
4: ਜੀ।
3: ਮਲੇਰੀਆ ਤਾਂ ਠੀਕ ਹੋ ਗਿਆ ਪਰ ਮੇਰੀ ਅੰਦਰ ਦੀ ਕਮਜ਼ੋਰੀ ਠੀਕ ਨਹੀਂ ਹੋਈ ਬਲਕਿ ਵੱਧ ਗਈ ਹੈ
4: ਜੀ।
3: ਮੈਂ ਮਲਟੀ ਵਿਟਾਮਿਨਸ ਦੀਆਂ ਗੋਲੀਆਂ ਵੀ ਖਾਧੀਆਂ ਪਰ ਕੋਈ ਫਾਇਦਾ ਨਹੀਂ ਹੋਇਆ
4: ਜੀ।
3: ਸੁਲੇਮਾਨ ਸਾਹਿਬ ਜੇ ਇਹ ਕਮਜ਼ੋਰੀ ਨਾ ਗਈ ਤੇ ਫੇਰ ਕੀ ਹੋਵੇਗਾ? ਮਿਹਰਬਾਨੀ ਕਰਕੇ ਮੇਰਾ ਇਲਾਜ ਕਰ ਦਿਓ।
4: ਬੇਟਾ ਜੀ, ਕਮਜ਼ੋਰੀ ਕਿਉਂ ਨਹੀਂ ਜਾਵੇਗੀ? ਤੁਸੀਂ ਇੰਨੇ ਪਰੇਸ਼ਾਨ ਕਿਉਂ ਹੋ? ਤੁਹਾਨੂੰ ਕਿਹਨੇ ਕਹਿ ਦਿੱਤਾ ਕਿ ਕਮਜ਼ੋਰੀ ਠੀਕ ਨਹੀਂ ਹੁੰਦੀ? ਬੇਟਾ ਜੀ, ਰੱਬ ਦੀ ਮਿਹਰਬਾਨੀ ਨਾਲ ਸ਼ੂਗਰ, ਬਲੱਡ ਪ੍ਰੈਸ਼ਰ ਤੇ ਵੱਡੇਰੀ ਉਮਰ ਦੀ ਬਿਮਾਰੀ ਠੀਕ ਹੋ ਜਾਂਦੀ ਹੈ ਤੇ ਇਹ ਕਮਜ਼ੋਰੀ ਵੀ ਠੀਕ ਹੋ ਜਾਵੇਗੀ
3: ਇਨਸ਼ਾਅੱਲਾ।
4: ਬੇਟਾ ਜੀ, ਗੱਲ ਇਹ ਵੇ ਕਿ ਇਹੋ ਜਿਹੀ ਖਤਰਨਾਕ ਬਿਮਾਰੀ ਦਾ ਇਲਾਜ ਜਿਹੜਾ ਨਾ ਦਰਾ ਟਿੱਕੇ ਕਰਾਉਣਾ ਪੈਂਦਾ ਹੈ। ਜੇ ਤੁਸੀਂ ਇੱਕ ਹੀ ਖੁਰਾਕ ਨਾਲ ਕਹੋ ਕਿ ਕਮਜ਼ੋਰੀ ਦੂਰ ਹੋ ਜਾਵੇ ਤੇ ਬੇਟਾ ਜੀ ਇਹ ਨਹੀਂ ਹੋ ਸਕਦਾ, ਤੁਹਾਨੂੰ ਪੂਰੀ ਤਰ੍ਹਾਂ ਇਲਾਜ ਕਰਾਉਣਾ ਪਵੇਗਾ। ਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਤੁਹਾਡੇ ਜਿਸਮ ਵਿੱਚ ਇਨਸ਼ਾਅੱਲਾ ਤਾਲਾ ਚੁਸਤੀ, ਫੁਰਤੀ ਤੇ ਤਵਾਨਾਈ ਪੈਦਾ ਹੋ ਜਾਵੇਗੀ ਔਰ ਤੁਸੀਂ ਆਪਣੇ ਆਪ ਨੂੰ ਹਸ਼ਾਸ਼ ਪਸ਼ਾਸ਼ ਮਹਿਸੂਸ ਕਰੋਗੇ। ਲੇਕਿਨ ਜ਼ਰਾ ਟਿੱਕੇ ਇਲਾਜ ਕਰਾ ਲਓ।
3: ਬਸ ਗੱਲ ਅਸਲ 'ਚ ਕੀ ਟਿਕਣ ਦੀ, ਇਹ ਜ਼ਰੂਰੀ ਹੈ ਟਿਕ ਜਾਓ ਅਤੇ ਆਪਣਾ ਇਲਾਜ ਜ਼ਰੂਰ ਕਰਵਾਓ, ਚੰਗੇ ਤਰੀਕੇ ਨਾਲ ਕਰਾਓ। ਸੁਲੇਮਾਨ ਸਾਹਿਬ ਇੱਥੇ ਮਾਸ਼ਾਅੱਲਾ ਮੌਜੂਦ ਨੇ ਔਰ ਜਦੋਂ ਤੁਹਾਨੂੰ ਇੰਨੀ ਅੱਛੀ ਓਪਰਚੁਨਿਟੀ ਮਿਲਣ ਡਈ ਹੈ ਤਾਂ ਯੂ ਸ਼ੁੱਡ ਅਵੇਲ ਦੈਟ। ਜੀ ਇਰਫਾਨ ਸਾਹਿਬ, ਹੁਣ ਤੁਹਾਡੀ ਫਿਕਰ ਮੁੱਕ ਜਾਣੀ ਚਾਹੀਦੀ ਹੈ ਕਿਉਂਕਿ ਸੁਲੇਮਾਨ ਸਾਹਿਬ ਨੇ ਤੁਹਾਨੂੰ ਸਾਰੀਆਂ ਗੱਲਾਂ ਸਮਝਾ ਦਿੱਤੀਆਂ ਨੇ ਕਿ ਕਮਜ਼ੋਰੀ ਠੀਕ ਹੋ ਸਕਦੀ ਹੈ। ਬਸ ਤੁਸੀਂ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ ਤਾਂ ਕਿ ਤੁਹਾਡੀ ਹਾਲਤ ਜਿਹੜੀ ਉਹ ਠੀਕ ਹੋ ਜਾਵੇ ਔਰ ਤੁਹਾਡੇ ਬਾਰੇ ਉਹਨਾਂ ਨੂੰ ਸਾਰਾ ਪਤਾ ਚੱਲ ਜਾਵੇ, ਤੁਹਾਡਾ ਇਲਾਜ ਕੀਤਾ ਜਾਵੇ। ਸੋਹਣੇ ਭੈਣ ਭਰਾ, ਸਿਹਤ ਬਾਰੇ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ ਪੇਸ਼ ਕੀਤੇ ਜਾ ਰਹੇ ਨੇ। ਅਗਲੀ ਈਮੇਲ ਤੋਂ ਪਹਿਲਾਂ ਮੈਂ ਤੁਹਾਨੂੰ ਲਿਖਵਾਉਂਦੀ ਹਾਂ ਆਪਣਾ ਪਤਾ ਤਾਂ ਕਿ ਤੁਸੀਂ ਸੁਲੇਮਾਨ ਸਾਹਿਬ ਨੂੰ ਆਪ ਮਿਲ ਕੇ ਬਿਮਾਰੀ ਬਾਰੇ ਮਸ਼ਵਰਾ ਕਰ ਸਕੋ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾ, ਤੁਹਾਡੀ ਉਡੀਕ ਮੁੱਕ ਗਈ ਤੇ ਵਾਰੀ ਆ ਗਈ ਅਗਲੀ ਈਮੇਲ ਦੀ। ਸੁਲੇਮਾਨ ਸਾਹਿਬ, ਈਮੇਲ ਹਾਜੀ ਬਸ਼ੀਰ ਹੋਰਾਂ ਲਿਖੀ ਹੈ ਜਿਨ੍ਹਾਂ ਨੂੰ ਜੋੜਾਂ ਦੀ ਤਕਲੀਫ ਹੈ। ਇਹ ਲਿਖਦੇ ਨੇ ਕਿ ਜੋੜਾਂ ਵਿੱਚ ਬਹੁਤ ਹੀ ਪੀੜ ਹੁੰਦੀ ਹੈ ਜਿਹਦੀ ਵਜ੍ਹਾ ਨਾਲ ਨਮਾਜ਼ ਵੀ ਨਹੀਂ ਪੜ੍ਹ ਸਕਦਾ
4: ਜੀ।
3: ਬਹਿ ਕੇ ਉੱਠਣਾ ਵੀ ਜਿਹੜਾ ਨਾ ਬੜਾ ਮੁਸ਼ਕਿਲ ਹੈ, ਪੌੜੀਆਂ ਨਹੀਂ ਚੜ੍ਹ ਸਕਦਾ ਤੇ ਪੈਦਲ ਤੁਰਨਾ ਮੁਸ਼ਕਿਲ ਹੋ ਗਿਆ। ਦਰਦ ਵਾਸਤੇ ਗੋਲੀਆਂ ਖਾਣਾ ਪਰ ਜਿਸ ਦਿਹਾੜੀ ਗੋਲੀ ਨਾ ਖਾਵਾਂ ਬਹੁਤ ਹੀ ਪੀੜ ਹੁੰਦੀ ਹੈ। ਮਿਹਰਬਾਨੀ ਕਰਕੇ ਮੇਰਾ ਇਲਾਜ ਕਰ ਦਿਓ।
4: ਮੇਰੇ ਮੋਹਤਰਮ ਹਾਜੀ ਸਾਹਿਬ, ਮੇਰੀ ਇਹ ਗੱਲ ਹਮੇਸ਼ ਯਾਦ ਰੱਖਣਾ ਕਿ ਵਕਤੀ ਆਰਾਮ ਲਈ ਜਿਹੜੀ ਗੋਲੀਆਂ ਤੁਸੀਂ ਲੈਂਦੇ ਹੋ ਉਹਦੇ ਨਾਲ ਪੀੜ ਤੇ ਥੋੜੀ ਦੇਰ ਲਈ ਮੁੱਕ ਜਾਂਦੀ ਹੈ ਪਰ ਉਹਦਾ ਪੁੱਠਾ ਅਸਰ ਵੀ ਹੋ ਜਾਂਦਾ ਹੈ। ਮੇਰਾ ਮਤਲਬ ਇਹ ਵੇ ਕਿ ਇਹੋ ਜਿਹੀਆਂ ਦਵਾਈਆਂ ਨਾਲ ਮੇਦੇ ਦਾ ਅਲਸਰ ਵੀ ਹੋ ਸਕਦਾ ਹੈ, ਇਸ ਲਈ ਤੁਸੀਂ ਇਹ ਗੋਲੀਆਂ ਜ਼ਿਆਦਾ ਇਸਤੇਮਾਲ ਨਾ ਕਰੋ। ਅਤੇ ਮੋਹਤਰਮਾ ਜੀ ਸਾਹਿਬ, ਜੋੜਾਂ ਦੇ ਦਰਦ ਵਿੱਚ ਵੱਡਾ ਗੋਸ਼ਤ, ਗੋਭੀ, ਮਾਸ਼ ਦੀ ਦਾਲ, ਅਰਵੀ ਅਤੇ ਬਹੁਤੀਆਂ ਠੰਡੀਆਂ ਸ਼ੈਵਾਂ ਨਹੀਂ ਇਸਤੇਮਾਲ ਕਰਨੀਆਂ ਚਾਹੀਦੀਆਂ ਅਤੇ ਤੁਸੀਂ ਇਹਨਾਂ ਸ਼ੈਵਾਂ ਤੋਂ ਖਾਸ ਤੌਰ 'ਤੇ ਪਰਹੇਜ਼ ਕਰੋ ਅਤੇ ਜੋੜਾਂ 'ਤੇ ਮਿੱਠੇ ਤੇਲ ਦੀ ਮਾਲਿਸ਼ ਜ਼ਰੂਰ ਕਰਿਆ ਕਰੋ। ਹਾਜੀ ਸਾਹਿਬ, ਇਲਾਜ ਬਾਰੇ ਇਹ ਅਰਜ਼ ਹੈ ਕਿ ਤੁਸੀਂ ਕਿਸੇ ਦਿਨ ਮੇਰੇ ਕੋਲ ਦਵਾਖਾਨੇ 'ਤੇ ਆ ਜਾਓ, ਮੈਂ ਤੁਹਾਡੀ ਹਾਲਤ ਆਪ ਵੇਖਣਾ ਚਾਹੁੰਦਾ ਵਾਂ, ਉਸ ਤੋਂ ਬਾਅਦ ਹੀ ਮੈਂ ਤੁਹਾਡੇ ਲਈ ਕੋਈ ਦਵਾਈ ਲਿਖਾਂਗਾ। ਹਾਜੀ ਸਾਹਿਬ, ਅੱਲਾਹ ਦੀ ਮਿਹਰਬਾਨੀ ਨਾਲ ਜੋੜਾਂ ਦਾ ਦਰਦ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ, ਬਸ ਜ਼ਰਾ ਟਿੱਕੇ ਇਲਾਜ ਕਰਾਉਣਾ ਪੈਂਦਾ ਹੈ। ਜੇ ਤੁਸੀਂ ਪੂਰੀ ਤਰ੍ਹਾਂ ਇਲਾਜ ਕਰਵਾ ਲਓਗੇ ਤਾਂ ਰੱਬ ਦੀ ਮਿਹਰਬਾਨੀ ਨਾਲ ਇਨਸ਼ਾਅੱਲਾ ਤੁਹਾਡੀ ਇਹ ਤਕਲੀਫ ਬਿਲਕੁਲ ਠੀਕ ਹੋ ਜਾਵੇਗੀ, ਤੁਸੀਂ ਆਪਣੇ ਕੰਮਕਾਰ ਵੀ ਖੁਦ ਕਰੋਗੇ।
3: ਸੁਲੇਮਾਨ ਸਾਹਿਬ, ਇਹ ਬਿਮਾਰੀ ਯੂਰਿਕ ਐਸਿਡ ਦੀ ਵਜ੍ਹਾ ਨਾਲ ਨਹੀਂ ਹੁੰਦੀ ਭਲਾ?
4: ਹਾਂਜੀ ਹਾਂਜੀ, ਬਿਲਕੁਲ ਯੂਰਿਕ ਐਸਿਡ ਨਾਲ ਵੀ ਹੋ ਸਕਦੀ ਹੈ ਜੀ, ਉਹਦੀ ਜ਼ਿਆਦਾ ਦੇ ਨਾਲ। ਅਤੇ ਇਸੇ ਵਾਸਤੇ ਮੈਂ ਦੱਸਿਆ ਨਾ ਕਿ ਵੱਡਾ ਗੋਸ਼ਤ, ਅਰਵੀ, ਇਹ ਜਿਹੜੀ ਦਾਲ ਮਾਸ਼ ਇਹ ਨਹੀਂ ਖਾਣੀ ਚਾਹੀਦੀ। ਇਸ ਤੋਂ ਇਲਾਵਾ ਕੁਛ ਐਸੀਆਂ ਬਿਮਾਰੀਆਂ ਵੀ ਨੇ, ਮਸਲ ਗਨੋਰੀਆ, ਸਿਫਲਿਸ, ਇਹਨਾਂ ਦੇ ਜ਼ਹਿਰੀਲੇ ਅਸਰਾਂ ਤੋਂ ਵੀ ਇਹ ਬਿਮਾਰੀ ਹੋ ਜਾਂਦੀ ਹੈ।
3: ਜੀ ਹਾਜੀ ਸਾਹਿਬ, ਹੁਣ ਤੁਸੀਂ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਜ਼ਰੂਰ ਅਮਲ ਕਰਨਾ ਤਾਂ ਕਿ ਤੁਹਾਡੀ ਬਿਮਾਰੀ ਜਿਹੜੀ ਵਕਤੀ ਤੌਰ 'ਤੇ ਨਹੀਂ ਬਲਕਿ ਪੂਰੀ ਤਰ੍ਹਾਂ ਠੀਕ ਹੋ ਜਾਵੇ। ਸੁਲੇਮਾਨ ਸਾਹਿਬ, ਅਗਲੀ ਈਮੇਲ ਨਾਸਿਰ ਚੁਖਤਾਈ ਹੋਰਾਂ ਦੀ ਹੈ। ਇਹਨਾਂ ਦੀ ਉਮਰ 45 ਸਾਲ ਹੈ। ਇਹ ਲਿਖਦੇ ਨੇ ਕਿ ਰੱਬ ਦੀ ਮਿਹਰਬਾਨੀ ਨਾਲ ਹੋਰ ਕੋਈ ਮਸਲਾ ਨਹੀਂ, ਸਿਹਤ ਬਹੁਤ ਚੰਗੀ ਹੈ, ਬਸ ਕੁਝ ਕਮਜ਼ੋਰੀ ਜਿਹੀ ਹੋ ਗਈ ਹੈ।
4: ਅੱਛਾ।
3: ਮੈਂ ਇੱਕ ਦੋ ਗੋਲੀਆਂ ਖਾਧੀਆਂ ਸਨ ਜਿਹਦੇ ਨਾਲ ਬਹੁਤ ਫਾਇਦਾ ਹੋਇਆ, ਪਰ ਮੈਨੂੰ ਕਿਸੇ ਨੇ ਦੱਸਿਆ ਹੈ ਕਿ ਇਹੋ ਜਿਹੀਆਂ ਗੋਲੀਆਂ ਨਾਲ ਬਲੱਡ ਪ੍ਰੈਸ਼ਰ ਤੇ ਦਿਲ ਦੀ ਤਕਲੀਫ ਹੋ ਜਾਂਦੀ ਹੈ
4: ਜੀ।
3: ਸੁਲੇਮਾਨ ਸਾਹਿਬ, ਜੇ ਤੁਸੀਂ ਮੈਨੂੰ ਇਸ ਕਮਜ਼ੋਰੀ ਤੋਂ ਛੁਟਕਾਰਾ ਦਿਵਾ ਦਿਓ ਤੇ ਬਹੁਤ ਦੁਆਵਾਂ ਦੇਵਾਂਗਾ।
4: ਨਾਸਰ ਭਾਈ, ਇਹ ਗੱਲ ਬਿਲਕੁਲ ਠੀਕ ਹੈ ਕਿ ਇਹੋ ਜਿਹੀਆਂ ਗੋਲੀਆਂ ਕੈਪਸੂਲ ਤੇ ਦੂਜੀਆਂ ਚੀਜ਼ਾਂ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ, ਖਾਰਿਸ਼, ਫੋੜੇ, ਫਿੰਸੀ ਤੇ ਦਿਲ ਦੀਆਂ ਬਿਮਾਰੀਆਂ ਵੀ ਹੋ ਜਾਂਦੀਆਂ ਨੇ। ਇਸ ਲਈ ਇਹੋ ਜਿਹੀ ਦਵਾਈ ਕਦੀ ਵੀ ਨਹੀਂ ਖਾਣੀ ਚਾਹੀਦੀ। ਮੇਰੇ ਭਾਈ, ਜਦੋਂ ਇਹ ਕਮਜ਼ੋਰੀ ਕੁਦਰਤੀ ਦਵਾਈਆਂ ਨਾਲ, ਯਾਨੀ ਕਿ ਜੜੀ ਬੂਟੀਆਂ ਨਾਲ ਠੀਕ ਹੋ ਸਕਦੀ ਹੈ ਤੇ ਦੂਜੀਆਂ ਸ਼ੈਵਾਂ ਖਾਣ ਦੀ ਕੀ ਜ਼ਰੂਰਤ ਹੈ। ਭਾਈ ਜੀ, ਇਹੋ ਜਿਹੀ ਦਵਾਈ ਵਰਤੋ ਜਿਹੜੀ ਤਾਕਤ ਵੀ ਦੇਵੇ ਤੇ ਦੂਜੀ ਖਰਾਬੀ ਵੀ ਨਾ ਹੋਵੇ। ਭਾਈ ਜੀ, ਤੁਸੀਂ ਕਿਸੇ ਵੀ ਦਿਨ ਮੇਰੇ ਕੋਲ ਦਵਾਖਾਨੇ ਤੇ ਤਸ਼ਰੀਫ ਲਿਆਓ, ਮੈਂ ਤੁਹਾਨੂੰ ਇਸ ਬਾਰੇ ਹੋਰ ਵੀ ਗੱਲਾਂ ਦੱਸਾਂਗਾ ਤੇ ਕੋਈ ਚੰਗੀ ਜਿਹੀ ਦਵਾਈ ਤੁਹਾਡੇ ਵਾਸਤੇ ਲਿਖ ਦਿਆਂਗਾ ਜਿਹਦੇ ਨਾਲ ਵਕਤੀ ਤਾਕਤ ਨਹੀਂ ਬਲਕਿ ਹਮੇਸ਼ਾ ਲਈ ਤਾਕਤ ਤੁਹਾਡੇ ਕੋਲ ਆ ਜਾਵੇਗੀ ਕਿ ਤੁਸੀਂ ਬੜੇ ਮਜ਼ੇ ਨਾਲ ਜ਼ਿੰਦਗੀ ਗੁਜ਼ਾਰ ਸਕੋਗੇ ਤੇ ਕੋਈ ਨੁਕਸਾਨ ਵੀ ਨਹੀਂ ਹੋਵੇਗਾ।
3: ਜੀ ਨਾਸਰ ਭਾਈ, ਹੁਣ ਤੇ ਤੁਹਾਡਾ ਮਸਲਾ ਹੱਲ ਹੋ ਗਿਆ, ਹੁਣ ਤੇ ਤੁਹਾਨੂੰ ਕਿਸੇ ਦੂਜੀ ਦਵਾਈ ਦੀ ਜ਼ਰੂਰਤ ਹੀ ਨਹੀਂ ਰਹੇਗੀ। ਬਸ ਤੁਸੀਂ ਸੁਲੇਮਾਨ ਸਾਹਿਬ ਨੂੰ ਇੱਕ ਵਾਰੀ ਮਿਲ ਲਓ, ਇਨਸ਼ਾਅੱਲਾ ਤੁਹਾਡੀ ਮੁਸ਼ਕਿਲ ਮੁੱਕ ਜਾਵੇਗੀ। ਸੁਲੇਮਾਨ ਸਾਹਿਬ, ਹੁਣ ਪੇਸ਼ ਕਰਨੀ ਹੈ ਈਮੇਲ ਜਿਹੜੀ ਅਰਸਲਾਨ ਮੁਬੀਨ ਹੋਣਾ ਲਿਖੀ ਹੈ।
4: ਜੀ ਜੀ, ਜ਼ਰੂਰ।
3: ਸੁਲੇਮਾਨ ਸਾਹਿਬ ਲਿਖਦੇ ਨੇ ਕਿ ਮੇਰੇ ਵਿਆਹ ਨੂੰ 3 ਵਰੇ ਹੋ ਗਏ ਨੇ।
4: ਅੱਛਾ।
3: ਪਰ ਔਲਾਦ ਵਰਗੀ ਮਿੱਠੀ ਸ਼ਹਿਦ ਨੂੰ ਤਰਸ ਰਿਹਾ ਵਾਂ।
4: ਅੱਛਾ।
3: ਸੁਲੇਮਾਨ ਸਾਹਿਬ, ਇਹਨਾਂ ਨੇ ਆਪਣੀ ਘਰਵਾਲੀ ਦੀ ਬਿਮਾਰੀ ਬਾਰੇ ਵੀ ਲਿਖਿਆ
4: ਜੀ ਜੀ
3: ਤੇ ਸਾਰੀਆਂ ਅਲਾਮਤਾਂ ਬੜੀ ਤਫਸੀਲ ਨਾਲ ਲਿਖੀਆਂ ਨੇ
4: ਜੀ ਜੀ
3: ਜਿਹੜੀਆਂ ਤੁਸੀਂ ਪੜ੍ਹ ਲਈਆਂ ਨੇ
4: ਥੋੜ੍ਹੀ
3: ਦੇਰ ਪਹਿਲੇ, ਮਿਹਰਬਾਨੀ ਕਰਕੇ ਇਹਨਾਂ ਨੂੰ ਮਸ਼ਵਰਾ ਦਿਓ।
4: ਜੀ ਸਹਿਮਾ ਜੀ, ਕਿਉਂ ਨਹੀਂ। ਅਰਸਲਾਨ ਭਾਈ, ਮੈਂ ਤੁਹਾਡਾ ਖਤ ਬੜੇ ਗੌਰ ਨਾਲ ਪੜ੍ਹਿਆ ਏ ਤੇ ਜਿਹੜੀਆਂ ਅਲਾਮਤਾਂ ਤੁਸੀਂ ਆਪਣੀ ਘਰਵਾਲੀ ਦੇ ਮੁਤਲਕ ਲਿਖੀਆਂ ਨੇ ਉਹ ਅਲਾਮਤਾਂ ਤੇ ਮੇਰੀ ਨਜ਼ਰ ਏ ਤੇ ਮੈਂ ਹੈਰਾਨ ਹਾਂ ਕਿ ਤੁਹਾਡੀ ਘਰਵਾਲੀ ਦੀ ਇਹ ਬਿਮਾਰੀ ਅਜੇ ਤੀਕਰ ਠੀਕ ਕਿਉਂ ਨਹੀਂ ਹੋਈ। ਭਾਈ ਜੀ, ਇਹ ਬਿਮਾਰੀ ਵਿਆਹ ਤੋਂ ਬਾਅਦ ਆਪੇ ਠੀਕ ਹੋ ਜਾਂਦੀ ਏ, ਪਰ ਬਿਮਾਰੀ ਦਾ ਅਜੇ ਤੱਕ ਰਹਿਣਾ ਇਸ ਗੱਲ ਨੂੰ ਸਾਬਤ ਕਰਦਾ ਏ ਕਿ ਤੁਸੀਂ ਵੀ ਕਿਸੇ ਨਾ ਕਿਸੇ ਦੂਸਰੀ ਬਿਮਾਰੀ ਦੇ ਵਿੱਚ ਮੁਬਤਲਾ ਜੇ ਤੇ ਇਹ ਫਿਕਰ ਵਾਲੀ ਗੱਲ ਏ। ਮੇਰੇ ਭਾਈ, ਇਹਨਾਂ ਗੱਲਾਂ ਨੂੰ ਜ਼ਿਹਨ ਵਿੱਚ ਰੱਖ ਕੇ ਮੈਂ ਤੁਹਾਨੂੰ ਮਸ਼ਵਰਾ ਦਿਆਂਗਾ ਕਿ ਤੁਸੀਂ ਦੇਰ ਨਾ ਕਰੋ ਅਤੇ ਜਿੰਨੀ ਛੇਤੀ ਹੋਵੇ ਤੁਸੀਂ ਦਵਾਖਾਨੇ 'ਤੇ ਆ ਜਾਓ ਤਾਂ ਕਿ ਪਤਾ ਚੱਲ ਜਾਵੇ ਕਿ ਅਸਲ ਮਸਲਾ ਕੀ ਏ ਜਿਹਦੀ ਵਜ੍ਹਾ ਨਾਲ ਤੁਹਾਡੀ ਘਰਵਾਲੀ ਨੂੰ ਬੇਉਲਾਦੀ ਦੀ ਤਕਲੀਫ ਹੋ ਗਈ ਏ। ਭਾਈ ਜੀ, ਤੁਸੀਂ ਫਿਕਰ ਨਾ ਕਰੋ ਅਤੇ ਰੱਬ 'ਤੇ ਭਰੋਸਾ ਰੱਖੋ, ਉਹ ਹੀ ਸਾਰਿਆਂ ਨੂੰ ਸਿਹਤ ਦਿੰਦਾ ਏ। ਰੱਬ ਨੇ ਚਾਹਿਆ ਅਤੇ ਇਨਸ਼ਾਅੱਲਾ ਤੁਹਾਡੀ ਘਰਵਾਲੀ ਬਿਲਕੁਲ ਠੀਕ ਹੋ ਜਾਵੇਗੀ ਅਤੇ ਇਨਸ਼ਾਅੱਲਾ ਸੋਹਣਾ ਰੱਬ ਤੁਹਾਨੂੰ ਵੀ ਔਲਾਦ ਦੀਆਂ ਖੁਸ਼ੀਆਂ ਵਿਖਾਵੇਗਾ।
3: ਇਨਸ਼ਾਅੱਲਾ ਜੀ, ਇਨਸ਼ਾਅੱਲਾ ਜੀ। ਅਰਸਲਾਨ ਸਾਹਿਬ, ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡੇ ਨਾਲ ਅਸਲ ਮਸਲਾ ਕੀ ਹੈ। ਭਾਈ ਜੀ, ਹੁਣ ਤੁਹਾਨੂੰ ਆਪਣੇ ਅਤੇ ਆਪਣੀ ਘਰਵਾਲੀ ਦੇ ਇਲਾਜ ਬਾਰੇ ਫਿਕਰ ਕਰਨੀ ਚਾਹੀਦੀ ਹੈ। ਸਾਡੀ ਵੀ ਦੁਆ ਹੈ ਕਿ ਰੱਬ ਤੁਹਾਡੇ ਉੱਤੇ ਮਿਹਰਬਾਨੀ ਕਰੇ ਅਤੇ ਤੁਹਾਡੇ ਘਰ ਵਿੱਚ ਖੁਸ਼ੀਆਂ ਆ ਜਾਣ। ਆਮੀਨ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਪੜ੍ਹਨੀ ਆ ਜਿਹੜੀ ਗੁਲਾਮ ਰਸੂਲ ਪੱਟੀ ਹੋਰਾਂ ਲਿਖੀ ਹੈ।
4: ਜੀ ਜੀ, ਪੜ੍ਹੋ ਜੀ।
3: ਇਹ ਕਹਿੰਦੇ ਨੇ ਕਿ ਮੇਰਾ ਬਲੱਡ ਪ੍ਰੈਸ਼ਰ ਬਹੁਤ ਹੀ ਵੱਧ ਜਾਂਦਾ ਹੈ ਤੇ ਕਿਸੇ ਵੇਲੇ 200 ਤੇ 140 ਵੀ ਹੋ ਜਾਂਦਾ।
4: ਅੱਛਾ।
3: ਮੈਂ ਗੋਲੀਆਂ ਵੀ ਖਾਣਾ ਤੇ ਇੱਥੇ ਦੀਆਂ ਸ਼ੈਵਾਂ ਤੋਂ ਵੀ ਪਰਹੇਜ਼ ਕਰਨਾ ਵਾ, ਪਰ ਬਲੱਡ ਪ੍ਰੈਸ਼ਰ ਫੇਰ ਵੀ ਵੱਧ ਜਾਂਦਾ ਹੈਗਾ।
4: ਅੱਛਾ।
3: ਸੁਲੇਮਾਨ ਸਾਹਿਬ, ਮੈਨੂੰ ਕਿਸੇ ਦੱਸਿਆ ਹੈ ਕਿ ਦੇਸੀ ਦਵਾਈਆਂ ਨਾਲ ਬਲੱਡ ਪ੍ਰੈਸ਼ਰ ਦੀ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ।
4: ਜੀ।
3: ਸੁਲੇਮਾਨ ਸਾਹਿਬ, ਇਹ ਗੱਲ ਠੀਕ ਹੈ ਜਾਂ ਫਿਰ ਦਿਲ ਦੀ ਤਸੱਲੀ ਹੈ? ਬਰਾਏ ਕਰਮ ਮੈਨੂੰ ਸਹੀ ਮਸ਼ਵਰਾ ਦਿਓ ਕਿ ਮੈਂ ਕੀ ਕਰਾਂ। ਜੀ ਸਰ,
4: ਗੁਲਾਮ ਰਸੂਲ ਸਾਹਿਬ, ਮੈਂ ਕਦੀ ਵੀ ਗਲਤ ਮਸ਼ਵਰਾ ਨਹੀਂ ਦਿੰਦਾ।
3: ਬੇਸ਼ੱਕ।
4: ਕਿਉਂਕਿ ਗਲਤ ਮਸ਼ਵਰਾ ਦੇਣਾ ਖਿਆਨਤ ਹੈ ਜਿਹਦਾ ਜਵਾਬ ਰੱਬ ਦੀ ਅਦਾਲਤ ਵਿੱਚ ਦੇਣਾ ਪਵੇਗਾ। ਮੇਰੇ ਭਾਈ, ਇਹ ਗੱਲ ਬਿਲਕੁਲ ਠੀਕ ਹੈ ਕਿ ਦੇਸੀ ਦਵਾਈਆਂ ਨਾਲ ਬਲੱਡ ਪ੍ਰੈਸ਼ਰ ਦੀ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ। ਇਹਦੀ ਵਜ੍ਹਾ ਇਹ ਵੇ ਕਿ ਦੇਸੀ ਦਵਾਈਆਂ ਸ਼ਰਿਆਨਾ ਨੂੰ ਖੋਲ੍ਹ ਦਿੰਦੀਆਂ ਨੇ ਅਤੇ ਜਿਸਮ ਦੇ ਚਰਬੀਲੇ ਜ਼ਰਾਤ ਨੂੰ ਕੱਢਦੀਆਂ ਨੇ ਅਤੇ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ। ਮੇਰੇ ਭਾਈ, ਤੁਸੀਂ ਇਹਨਾਂ ਦਵਾਈਆਂ ਨੂੰ ਆਪ ਵਰਤ ਕੇ ਵੇਖੋ ਅਤੇ ਇਨਸ਼ਾਅੱਲਾ ਤੁਹਾਨੂੰ ਬਹੁਤ ਹੀ ਫਾਇਦਾ ਹੋਵੇਗਾ ਅਤੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਵੇਗੀ। ਕਿਉਂਕਿ ਜਨਾਬ, ਸਾਡੀ ਤਿੱਬ ਵਿੱਚ ਇਹਦਾ ਕਾਮਯਾਬ ਮੁਕੰਮਲ ਤੇ ਮੁਅੱਸਰ ਇਲਾਜ ਮੌਜੂਦ ਹੈ।
3: ਜੀ ਇਨਸ਼ਾਅੱਲਾ ਤਾਲਾ ਜੀ, ਤੁਹਾਨੂੰ ਆਪਣੀ ਈਮੇਲ ਦਾ ਜਵਾਬ ਮਿਲ ਗਿਆ, ਹੁਣ ਤੁਸੀਂ ਇੱਕ ਵਾਰੀ ਇਹ ਇਲਾਜ ਕਰਾ ਕੇ ਵੇਖੋ, ਰੱਬ ਖੈਰ ਕਰੇਗਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ ਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਹੈ ਕਿ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਬਹੁਤ ਚੰਗੇ ਮਸ਼ਵਰੇ ਦਿੱਤੇ।
4: ਸਹਿਮਾ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਆਪਣੇ ਭੈਣ ਭਰਾਵਾਂ ਦੀ ਖਿਦਮਤ ਦਾ ਮੌਕਾ ਦਿੰਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
3: ਜੀ, ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਸਾਡੀ ਦੁਆ ਹੈ ਕਿ ਰੱਬ ਤੁਹਾਨੂੰ ਬਿਮਾਰੀਆਂ ਤੋਂ ਬਚਾਵੇ, ਪਰ ਰੱਬ ਨਾ ਕਰੇ ਜੇ ਤੁਹਾਨੂੰ ਕੋਈ ਤਿੱਬੀ ਮਸਲਾ ਹੋਵੇ ਤੇ ਤੁਸੀਂ ਸੁਲੇਮਾਨ ਸਾਹਿਬ ਨੂੰ ਆਪ ਵੀ ਮਿਲ ਸਕਦੇ ਹੋ।
2: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716, ਯਾਨੀ 0423772716। मोबाइल नंबर है 0300-414-2608 यानी 0300-414-2608 ते साडा ईमेल एड्रेस है suleiman.dawakhana@gmail.com
3: जी भैन भ्राओ हुण प्रोग्राम दा वेला जड़ा मुक गया है अपनी मेजबान साइमा नूं देवो इजाजत इंशाल्लाह अगले प्रोग्राम विच फिर मुलाकात होवेगी उस वेले तिकर रब राखा
0: देयर्स म्यूजिक एंड देन देयर्स मैजिक वन अबव FM 101